ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕੇ ਦੁੱਖ ਨਾ ਤ੍ਰਿਸ਼ਟਾ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕੀਰਤਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘੱਟ ਤਿਸਕੇ ਉਹ ਕਰਨੈ ਹਰ, ਸਦਾ ਸਦਾ ਤਿਸਕਾ ਨਮਸਕਾਰ। ਪ੍ਰਭ ਕੀ ਉਸਤਤ ਕਰਹੁ, ਦਿਨ ਰਾਤ ਤਿਸੈ ਧਿਆਵਹੁ, ਸਾਸ ਗਿਰਾ ਸਭ ਕਛੁ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ। ਆਪਣਾ ਖੇਲ ਆਪ ਕਰਨੈ ਹਰ, ਦੂਸਰ ਕੌਣ ਕਹਿ ਵਿਚਾਰ, ਜਿਸਨੂੰ ਕਿਰਪਾ ਕਰੈ ਤਿਸੇ ਆਪਣ ਨਾਮ ਦੇ, ਬਦਭਾਗੀ ਨਾਨਕ ਜਨ ਸੇ। ਸਲੋਕ ਤਜ ਹੋ ਸਿਆਨ।

ਬ੍ਰਹਸਪਤੀ ਮਾਨੁਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ ਬਣ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਕੈ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੋਸੁ ਕੋਇ ਤਿਸ ਕਾ ਨਾਮ ਰਾਖੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨ ਲਾਗੈ ਕੋਇ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੈ ਜੀਓ ਨੈਨੋ ਪਿਕ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਰ ਗੋਬਿੰਦ ਮਿਟਹਿ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਦਰਗੈ ਨਾਨਕੀ ਉਜਲ ਮਤਾ ਵਡਭਾਗੀ ਤੇ ਜਨ ਜਗਮਾਏ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੈ ਤੁਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਨ ਹਉ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਾਹਤ ਸਰਬ ਰੋਗ ਤੇ ਉਹ ਹਰ ਜਨ ਰਹਿ ਤੇ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸਿਵਕ ਕਉ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ ਚਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਹਿ ਕਿਛੁ ਜਨਮੈ ਨਹਿ ਕਿਛੁ ਮਰੈ ਆਪਨ ਚਲਤੇ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗੁਣ ਮੈਂ ਆਪ ਆਨਕ ਜੁਗਤ ਰਚਥਾ ਪਿਉ ਤਾਪ ਅਵਿਨਾਸੀ ਨਾਹੀ ਕਿਛੁ ਖੰਡ ਧਾਰਨ ਧਾਰ ਰਿਓ ਬ੍ਰਹਮੰਡ ਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲੇ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਵਡਭਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦਿਸਤਾਨਾ ਜਿਸ ਤੇ ਉਪਜੈ ਤਿਸ ਮਾਏ ਸਮਾਏ ਓਏ ਸੁਖ ਨਿਦਾਨ ਉਨਹੂੰ ਬਣਿਆਏ

ਬ੍ਰਹਸਪਤੀ ਟੂਟੀ ਗੰਢ ਨਹਰ ਗੋਪਾਲ ਸਰਬ ਜੀ ਆਇਆ ਪੇ ਪ੍ਰਤਿ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਤਾ ਕੋਈ ਨਾਈ ਰੇ ਮਨ ਮੇਰੇ ਸਦਾ ਹਰਿ ਜਾਪੇ ਅਵਿਨਾਸੀ ਪ੍ਰਭ ਆਪੇ ਆਪੇ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਘੱਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਸ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬੈ ਦਾਤਾਰ ਤਿਸ ਦੇਨ ਹਰ ਜਾਣੈ ਗਵਰ ਜਿਸ ਗੁਰਪ੍ਰਸਾਦ ਟੂਟੈ ਹੋ ਰੋਗ ਨਾਨਕ ਸੋ ਜਨ ਸਦਾਇ ਰੋਗ ਜਿਉਂ ਮੰਦਰ ਕਾ ਥਾ ਮੈਂ ਥੰਮਨ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥਮਨ ਜਿਉਂ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਦਸ਼ਾਹ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਹਿ ਅਜਾਨ ਕੌਣ ਬਸਤੇ ਆਈ ਤੇਰੇ ਸੰਗ ਲਪਟ ਰਹੇ ਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਦ ਸੇਤੀ ਕਰ ਜਾਏ ਜਿਸ ਵੱਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਅਭਿਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਕੇ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹ ਵਾਪਾਰ ਵਿਰਲਾ ਵਾਪਾਰੈ ਨਾਨਕ ਤਾ ਕਹਿ ਸਦ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰਹੋ ਇਸਨਾਨ ਸਾਧਿ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗੰਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਓਟ ਗਈ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀ ਬਾਲਣ ਹਾਰ ਭੂਖੇ ਕੋ ਦੇਵਤੇ ਆਧਾਰ ਸਰਵ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਲ ਲਹਿਣਾ ਪਾਏ ਸਭ ਕਿਛੁ ਤਿਸਕਾਉ ਕਰਨੈ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਏ ਕਰਣੀ ਕਰ ਕਿਰਪਾ ਜਿਸ ਕਉ ਨਾਮ ਦੀ ਆ ਨਾਨਕ ਸੋ ਜਨ ਨਿਰਮਲ ਥੀ ਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭਚੀਤ ਭਗਤ ਭਗਤ ਸੁਣੀਐ ਤੈ ਲੋਏ ਜਾ ਕੈ ਹਿਰਦੈ ਕੋਏ ਸਚ ਕਰਣੀ ਸਚਤਾ ਕੀ ਰਹਿਤ ਸਚ ਹਿਰਦੈ ਸਤ ਮੁਕੈਤ ਸਚ

ਬ੍ਰਹਮਸਪਤਿ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੇ ਨਾਹੀਂ ਕਿਛ ਕੋਏ ਸਰ ਨਿਰੰਤਰ ਏਕੋ ਸੋਏ ਆਪੇ ਵੀ ਨਾਇ ਆਪੇ ਦਾਨਾ ਗੈਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਲਣੇ ਪਾਓ ਨਾਨਕ ਹੈ ਮਨੇ ਅਨੁਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਪੋਰ ਤਿਸਕਾ ਮੰਤਰ ਨ ਜਾਣੈ ਹੋਰ ਅਨਦਰੂਪ ਮੰਗਲ ਸੱਜਾ ਕਹਿ ਸਰਬ ਥੋਕ ਸੁਣੀਐ ਕਰਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ ਧਿਆਇ ਧਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਤਿਆ ਵੈਸੇ ਤੇਹ ਗੁਣਮੈ ਜਾ ਕੋ ਭਰਮਾਈ ਜਨਮ ਮਰੈ ਫਿਰਿਆ ਵੈ ਜਾਏ ਉਚ ਨੀਚ ਤਿਸਕੇ ਅਸਥਾਨ ਜੈ ਸਜਨਾ ਵੈ ਤੈਸਾ ਨਾਨਕ ਜਾਨ

ਜੋ ਪੂਰਨ ਸਭ ਠਾਏ ਨਾਨਾ ਵਿਧ ਕਰਬੰਤ ਬਣਾਈ ਆਪਣੀ ਕੀਮਤੀ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪ੍ਰਿਯ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ਼੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤਿ ਜਾ ਕਾ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤਿ ਸਤ ਜਾ ਕੀ ਬਾਣੀ ਸਤਿ ਪੁਰਖ ਸਮਾਇ ਸਮਾਣੀ ਸਤਿ ਕਰਮ ਜਾ ਕੀ ਰਚਨਾ ਸਤ ਮੂਲ ਸਤਿ ਸਤਿ ਉਤਪਤ ਸਤਿ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਫਲੀ ਸਤਿ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਿ ਨਾਨਕ ਗੁਰ ਤੇ ਪਾਈ ਸਤਿ ਬਚਨ ਸਾਧੂ ਉਪਦੇਸ਼ ਸਤਿ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤਿ ਨਿਰਤ ਬੂਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸਿਰੇ ਸੋ ਕਰਨੈ ਹਾਰ ਅਵਲ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ

ਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸੁੰਤਾ ਬੁਝਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਹਿ ਹਿਰਦੈ ਵਿਸ਼ਵਾਸ ਪ੍ਰਭੇ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਨ ਬਸ ਮਾਹੇ ਲੇ ਬਸ ਗਡਾਈ ਤਾ ਕਉ ਭਿੰਨਾ ਕਾਹਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਹੀ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੇਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨਾ ਕਾਢਤ ਆਪ ਤਾ ਕਉ ਰਾਖਤ ਦੇ ਕਰ ਹਾਥ ਮਨ ਜਤਨ ਕਰਤ ਬਹੁ ਭਾਤ ਤਿਸ ਕੇ ਕਰਤਵ ਬਿਰਤੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੈ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛੇ ਅਵਰ ਨਾਹੀ ਦਿਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੇ ਮਨ ਤਨ ਨਾਮ ਮਹਿ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦ ਕਾਮ ਬੋ ਲਾਹੋ ਜਸ ਜੇਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉਂ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨਾਉ ਤਿਸ ਕਾ ਗੁਣ ਕੈ ਇਕ ਨਾ ਜਾਣਾਉ ਆਠ ਪਹਿਰ ਪ੍ਰਭ ਸਹਿ ਹਜੂਰੇ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰ ਸਭ ਪਾਪ ਮਿਟਾਵੈ ਅਵਰ ਸਿਆਨ ਪੁਸ ਅਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਿਪਾਲ ਸੇਵਕ ਕਾ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮੁਖ ਮਲ ਹਿਰੈ ਗੁਰ ਬਚਨੀ ਹਲਨਾਮੇ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖਾਂ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਾਲਤ ਫਲ ਸੁਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸਿਵਕ ਜੋ ਰਹੈ ਗੁਰ ਕੀ ਆਗਿਆ ਮਨਮੈ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਵਾਰ ਗੁਰ ਕਉ ਬਲ ਜਾਉ ਸਰਵ ਨਿਧਾਨ ਜੀ ਕਾ ਦਾਤਾ ਆਠ ਪੈਰ ਪਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਸਿਆਨ ਪਲਿਆ ਨ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਭੇਖਤ ਪੁਨੀਤ ਪਰ ਸੱਚਣ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰੇ ਅੰਮ੍ਰਿਤ ਦ੍ਰਿਸ਼ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਵਾਏ ਕਿ ਉਸ ਤਤ ਨੇਕ

ਦੇਸੇ ਸਾਧੂ ਕੇ ਪੂਰਨੇ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਧ ਮਨ ਤੇ ਕਹਿ ਨਸੇ ਜਿਸ ਕਾ ਸਤਿਨ ਕਿਰਪਾ ਧਾਰੀ ਸਤਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਹਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤੇ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਰਚਨਾਏ ਆਪਣੀ ਕਲ ਤਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ

0: ਰਿਆ ਸਬਦੀ ਸੰਤ ਜਨਾ ਮਿਲ ਕਰਹੋ ਵਿਚਾਰੇ ਸਿਮਰ ਨਾਮ ਆਧਾਰੇ ਅਵਰਿਓ ਭਾਵ ਸਮੀਤ ਵਿਸਾਰੋ ਚਾਨਕ ਮਨ ਰਿਦ ਮੈਂ ਉਰਤਾ ਰਹੋ ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਏ ਤਨ ਸੰਚ ਹੋ ਵਹੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤੇ ਕਿ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕਉ ਚਾਰ ਕੁੰਟ ਉੱਠਤਾ ਵੈਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖਾ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨ ਕੋ ਭਾਵੀ ਰੋਗ ਨ ਜਾਏ ਰੋਗ ਮਿਟੈ ਹਰਿ ਅਵਗਤ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦਇ ਦਿਸ ਤਾਵ ਤੇ ਆਵੈ ਟਾਏ ਤਾ ਕੋ ਵਿਘਨ ਨ ਲਾਗੈ ਕੋਇ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਡਾਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨ ਸਹਿ ਪੂਰਨ ਹੋਈ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਬਸੈ ਅਵਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮੇਰੇ ਸੋ ਕਾਚੋ ਕਾਚਾ ਆਵਾ ਗਉਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਨ ਗੁਰਦੇਵ ਇਉਂ ਰਤਨ ਜਨਮ ਕਾਓ ਉਧਾਰ ਹਰ ਹਰ ਸਿਮਰ ਪੁਰਾਣ ਆਧਾਰ ਅਨ ਕਿਉਂ ਭਾਵਨਾ ਛੁੱਟਣ ਹਾਰੇ ਸਿਮਰਤ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਛਤ ਨਾਨਕ ਫਲ ਪਾਏ ਸੰਗ ਨਾ ਝਲ ਸਤੇਰੈ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੋ ਤਮੀਤ ਕੁਟਾਂ ਬਾਰ ਬੰਤਾ ਇੰਤੇ ਕਹੋ ਤੁਮ ਕਮਲ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮਲ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿੰਦੀ ਏ ਤਿਸ ਬੁਝੇ ਨਾ ਬਿਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹੇ ਆਨੇ ਭਗਤ ਬਿਨਾ ਬੋਡੂ ਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲੇ ਵਿਗ ਜਾਹੇ ਆਪ ਜਪੋ ਵਰਾ ਨਾਮ ਜਪਾਵੋ ਸੁਨਤ ਕਹਿ ਤਿਰਦ ਗਤ ਪਾਵੋ ਸਾਰ ਪੂਰ ਸਤ ਹਰ ਗੁਣ ਨਾਓ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵਤ ਤੇਰੀ ਉਤਮ ਸਮੈਲ ਬਿਰਸ ਜਾਏ ਹੋ ਮੈਂ ਵਿਕ ਫੈਲ ਹੋਏ ਅਚਿੰਦਵ ਸਹਿ ਸੁਖ ਨਾਲ ਸਾਸ ਗ੍ਰਾਸਾ ਨਾਮ ਸਮਾਲ ਛਾੜ ਸਿਆਨਭ ਸਗਨੀ ਮਨਾ ਸਾਧ ਸੰਗ ਭਾਵੈ ਸੱਚ ਧਨਾ ਹਰ ਪੂੰਜੀ ਸੱਚ ਕਰੋ ਵਿਹਾਰ ਈਹਾਂ ਸੁਖ ਦਰ ਗੈ ਜੈਕਾਰ ਸਭ ਨਿਰੰਤਰ ਏਕੋ ਦੇਖ ਕਹੁ ਨਾਨਕ ਜਾਂ ਕਹਿ ਮਸਤਕ ਲੇਖ ਏਕੋ ਜਾਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੀ ਏਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਰਿਆਪ ਪੂਰਨ ਪੂਰਿਓ ਪ੍ਰਭ ਵਿਆਪ ਅਨਕ ਵਿਸਤਾਰ ਏਕ ਤੇ ਭਈ ਏਕ ਰਾਤ ਪੁਰਾਸ਼ਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈਂ ਧਿਆਵੋ ਚਰਨ ਕਮਲ ਸਿਉਂ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੇ ਦ੍ਰਿਸ਼ਟ ਮਹਾਸੁਖ ਹੋਏ ਹਰਸ ਪਾਵੈ ਵਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਪਤਾਨੇ ਪੂਰਨ ਪੁਰਖ

ਨਹੀਂ ਡੋਲਾਨੇ ਸੋ ਪਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸ਼ਨ ਆਣ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਨਿਵਲਾਗ ਬੜਪਾਗੀ ਜਪਿਆ ਪਰਵ ਸੋਏ ਨਾਨਕ ਨਾ ਵਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁੱਖ ਭਰਮ ਗਇਆ ਇਸ ਭੁਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਗਾ ਸਾਥਿ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਵਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਹੇ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸ਼ੀ ਸਾਰ ਸਰਬ ਕਲਿਆਣ ਸੁਖ ਨਿਦਨਾਮ ਬੂਡਤ ਜਾਤ ਪਾਏ ਬਿਸਰਾਮ ਸਗਲ ਦੁਖ ਹੋਵਤ ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹੀ ਸਵਾਓ ਨੇਤਰੋ ਪਿਆਗ ਦਰ ਸੁਖ ਹੋਏ ਮਨ ਮਿਕਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮਨ ਤਾ ਰੰਗ ਵਿਰਲਾ ਕੋ ਭਾਵੈ ਸੰਗ ਏਕ ਬਸਤ ਦੀ ਜੈ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸ ਹੋਏ ਪੁਨੀਤ ਭਗਤ ਭਾਏ ਲਾਵੈ ਮਨਹੀਤ ਹਮ ਨਿਰਗੁਣ ਆਨ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਭੋ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ

ਅਸ਼ਟਪਦੀ ਜਾਪ ਆਕਾਰ ਇਹ ਕਛ ਨਾ ਦਸਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਪ ਤਾਰੀ ਆਪਣ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਕ ਸੁਖ ਕੋ ਕਿਸੈ ਵਿਆਪਤ ਜਬ ਆਪਣੇ ਆਪ ਆਪ ਪਰ ਬ੍ਰਹਮ ਤਬ ਮੂੰਹ ਗਾਂਗ ਚੋਬਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਏਕੈ ਹਰ ਅਗਮੇ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿ ਤਠਾਏ ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਡਰ ਕਵਣ ਕਤ ਡਰੈ ਆਪਣੇ ਜਲ ਤੇ ਆਪ ਕਰੈ ਹਾਰ ਨਾਨਕ ਠਾਕੁਰ ਅਗਮੇ ਅਪਾਰ ਆਪਣਾ ਸੀਸੁਕ ਆਪਣ ਆਸਨ ਤੈ ਜਨਮ ਮਨ ਕੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕੋ ਕਿਸ ਹੋਏ ਜਬ ਆਪ ਗਾਤਿਆ ਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਣਿਆ ਗੋਚਰਿਆ ਗਾਦੇ ਤਬ ਕੌਣ ਛੂਟੇ ਕੋਲ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਹ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲਕ ਹੋ ਗਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਪਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਖ ਅਮ੍ਰਿਤ ਪ੍ਰਤਾਵੈ ਕਰਨ ਕਰਾਵਣ ਕਰਨ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਾ ਕਵਨ ਮਾਏ ਭਾ ਮਿੱਤਰ ਸੁਤ ਭਾਈ ਜੈ ਸਰਬ ਕਲਾਇਆ ਪੇ ਪਰਵੀਨ ਤੈ ਬੇਦਕ ਦੇਵ ਕਹਾਂ ਕੋ ਚੀਨ ਜਬ ਆਪਣੇ ਆਪ ਆਪੁਰ ਧਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ ਜੈ ਆਪਣੇ ਉਸੇ ਆਪਣੇ ਆਪ ਨੇਰਾ ਤੈ ਕਹੋ ਠਾਕੁਰ ਕੁਣ ਕਹੀਐ ਜੇਰਾ ਬਿਸਮਨ ਬਿਸਮਰੇ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੈ ਅਚਲ ਅਛੇਦ ਅਭੇਦ ਸਮਾਇਆ ਉਹਾਂ ਕਿਸੈ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪਰਵੇਸ਼ ਜੈ ਏਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆ ਪਤੀਹਾਰਾ ਤੈ ਕੌਣ ਕਥੈ ਕੌਣ ਸੁਣੇ ਹਾਰਾ ਬਹੁ ਬਿਆੰਤ ਉੱਚ ਤੇ ਉੱਚਾ ਨਾਨਕ ਆਪ ਸਕੋ ਆਪੇ ਪਹੁੰਚਾ ਜੈ ਆਪ ਰਜੋ ਪਰਪੰਚ ਆਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤੈ ਪਈ ਕਹਾਵਤ ਕੋ ਨਰਕ ਕੋ ਸੁਰਕ ਪਛਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਵਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਗੋ ਜੈ ਤੋ ਨਾਨਕ ਏਕੈ ਜੈ ਭਗਤ ਭਗਤ ਤੈ ਆਪ ਜੈ ਬਸਰੈ ਪਾ ਸਾਲ ਸੰਤ ਪ੍ਰਤਾਪ ਦੂਹੂ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤ ਕਰੇ ਅੰਧ ਚੋਜ ਆਪੇ ਰਸ ਭੋਗ ਨਿਰਯੋਗ ਜਿਸ ਪਾਵੈ ਤਿਸ ਆਪਣ ਲਾਈ ਲਾਵੈ ਜਿਸ ਪਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਤਾਹਾ ਗਣਤ ਅਤੋਲੈ ਜੋ ਬਲਾਵੋ ਤੋ ਨਾਨਕ ਦਾਸ ਬੋਲੇ ਸਲੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾਰ ਅਸ਼ਟਪਦੀ ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ ਜਾਂਤ ਸੁਭਾਵੈ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਭ ਸਿਸ਼ਟ ਕਾ ਜੇਤਾ ਜੀ ਯੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਾਂ ਜਬਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀਅ ਕੀ ਜੁਗਤ ਜਾਂ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬਿਆਂਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਦਇਆਲ ਸਭ ਉਪਰਵਧ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤ ਪਾਲੈ ਜੀਅਨ ਬੋ ਭਾਤ ਜੋ ਜੋ ਰਚਿਓ ਸੁਤ ਸਹਿ ਧਿਆਤ ਜਿਸ ਪਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾ ਨਾਨਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਦਿਸਕੀ ਆਸਨ ਬੇਸੀ ਜਾਏ
ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ, ਇਸਤੇ ਉੱਪਰ ਨਹੀਂ ਵਿਚਾਰ, ਜਾਂ ਕਹਿ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਅੰਦਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰ ਪਰਮਾਨੰਦ, ਰਾਮ ਨਾਮ ਦਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਨ ਕਾ ਇਹ ਸਵਾਓ, ਆਠ ਪੈਰ ਪਰ ਵੇਖੋ ਨੇੜਾ, ਮਿਟੇ ਗਿਆਨ ਬਿਨਸੇ ਅੰਧੇਰਾ, ਸੁਣੀ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੈ ਨਾਨਕ ਫਲ ਪਾਵੋ, ਹਾਲਤ ਪਾਲਤ ਦਿਓ ਲਿਓ ਸਵਾਰ, ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰਖੀ ਪੂਰੀ ਦਿਖਿਆ, ਜਿਸ ਮਨ ਵਸਿਆ ਤਿਸ ਸੱਚ ਬਰਿਖਿਆ, ਮਨ ਤਨ ਨਾਮ ਚ ਬੋਲੀ ਬੁਲਾਏ, ਦੁੱਖ ਦਰਦ ਮਨ ਤੇ ਬੋ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭਿਆ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਿਆ ਵੈ ਜਾਹੇ, ਤਿਸ ਤੇ ਦੂਰ ਕਹਾਂ ਕੋ ਜਾਏ, ਉਪਰੈ ਰਾਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ

ਮਤ ਪੂਰੀ ਅਮਲ ਜਾਂਗੀ ਦ੍ਰਿਸ਼ਟ ਦਰਸ਼ਨ ਪੇਖਤ ਉਧਰ ਸ੍ਰੇਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਹਾਲ ਤਾਂ ਕਹਿ ਨਿਕਟ ਨ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ।

ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਚਕਟ ਮਾਹੇ ਅਨਕ ਰੰਗ ਨਾਨੰਦ ਸਿਡਾਏ ਨੌ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਤੈ ਨੈ ਨਾਦ ਕਹਿ ਨਾ ਜਾਈਐ ਚਰਜ ਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੀਜਾ ਸੋਜੀ ਪਾਏ ਸੋ ਅੰਤਰ ਸੋ ਬਾਰਿਆ ਨਾਤ ਘਟ ਘਟ ਵਿਆਪਰਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਵਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਣੀ ਬੈਸੰਤਰ ਮਾਹੇ ਚਾਰ ਕੁੰਡ ਦਾ ਦਿਸਾ ਸਮਾਏ ਤਿਸ ਤੇ ਪਿੰਡ ਨਹੀਂ ਕੋਠਾਓ ਗੁਰ ਪ੍ਰਸਾਦ ਨਾਲ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸੱਸੀਆ ਸੂ ਨਖੱਤਰ ਮੈਂ

ਮੋਲ ਨਾ ਪਾਈਐ ਗੁਣੇ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਤਾਰਿਓ ਸੁਆਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ। ਸੰਤ ਜਨਾ ਕਾ ਭੇਕ ਸਰ ਬ੍ਰਹਮ, ਸੰਤ ਜਨਾ ਕਹਿ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਰ ਪ੍ਰਭ ਜਾਨੈ, ਅੰਤਰ ਬਸੈ ਬਾਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਇੱਕ ਅੰਕਾਰ, ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਣ ਨਿਕਟ ਕਵਣ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਾਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਵ ਭੂਤ ਆਪ ਵਰਤਾਰਾ, ਸਰਵ ਨਿਆਣਿਆ ਪੇਖਣ ਹਾਰਾ, ਸਗਲ ਸਮੱਗਰੀ ਜਾ ਕਾ ਤਨਾ ਆਪ ਮੰਜਾ ਸਾਪ ਹੀ ਸੁਣਾ, ਆਵਣ ਜਾਣਿਕ ਖੇਲ ਬਣਾਇਆ, ਆਗਿਆਕਾਰੀ ਕੀ ਨੀਮ ਆਇਆ, ਸਭ ਕਹਿ ਮਦ ਲਿਪ ਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ, ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲੈ ਸਮਾਏ, ਹਿਸਦੇ ਹੋਏ ਸੋ ਨਾ ਹੀ ਬੁਰਾ, ਉਰੈ ਕਹੋ ਕਿਨੈ ਕਛ ਕਰਾਇ, ਆਪ ਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਤਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹ ਜਾਨ, ਜੋ ਜਾਣੈ ਤਿਸ ਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਸਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਹੈ ਸਵਾਉ, ਜਨ ਕਹਿ ਸੰਗ ਜਿਥੇ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ।

ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸਾਂਝਨਾ ਕੀ ਧੁਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੀ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀਅ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲੇ ਰਤਨ ਸੁਨਤ ਕਮਾਵਤ ਹੋ ਤੂ ਉਧਾਰ ਆਪ ਤਰੈ ਲੋਕੈ ਨਿਸਥਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕਹਿ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਰ ਸਰਨੀ ਆਏ ਕਾਲ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਲ ਭਏ ਸਭ ਰੇਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ

ਚੇਤ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਿਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਦੇ ਛੁਟੈ ਜਾਂ

ਸਤਿਗੁਰਾਂ ਦੀ ਸੱਜਣੀ ਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਫਰਮਾਨ ਹੈ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਪ੍ਰੀਤ ਸਿੰਘ, ਤਿੰਨਾਂ ਵੱਲੋਂ ਆਪਣੀ ਭਤੀਜੀ ਬੇਟੀ ਬਰਕਤ ਕੌਰ ਦੇ ਤੰਦਰੁਸਤ ਹੋਣ 'ਤੇ ਸ਼ੁਕਰਾਨਾ ਕਰਦੇ ਹੋਏ, ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਧੱਕ ਕੇ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ। ਸਤਿਗੁਰੂ ਜੀ ਕਿਰਪਾ ਕਰਨ, ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਲੰਬੀ ਆਰਜਾ ਮਾਤਾ ਪਿਤਾ ਦੇ ਆਗਿਆਕਾਰ, ਉੱਚੀ ਵਿੱਦਿਆ ਚੰਗੀ ਸਿਹਤ ਦੀ ਦਾਤ ਬਖਸ਼ਣ, ਸੁੱਖ ਸ਼ਾਂਤੀ ਤੰਦਰੁਸਤੀ ਦੇਹਰੁਖਤਾ ਦੀਆਂ ਦਾਤਾਂ ਬਖਸ਼ਣ। ਸੋ ਪਿਆਰ ਵਾਲਿਓ, ਆਓ ਹੁਣ ਸਾਡੇ ਵਿੱਚ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ, ਉਹਨਾਂ ਪਾਸੋਂ ਕਥਾ ਵਿਚਾਰਾ ਸਰਵਣ ਕਰੀਏ ਜੀ। ਆਓ, ਗਿਆਨੀ ਜੀ ਪਹੁੰਚ ਚੁੱਕੇ ਨੇ, ਤਿੰਨਾਂ ਪਾਸੋਂ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮ ਕੀਤੀ ਹੈ, ਸਾਨੂੰ ਸਾਰਿਆਂ ਨੂੰ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨ੍ਹਾਂ ਨੇ ਆਪ ਬਖਸ਼ਿਸ਼ ਮਿਹਰਾਮਤ ਕਿਰਪਾਲਤਾ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ, ਇਹ ਪਾਵਨ ਹੁਕਮ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 690 ਪਰ ਸੁਸ਼ੋਭਿਤ ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਆਪ ਸੁਸ਼ੋਭਿਤ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਸਤਿਗੁਰੂ ਜੀ ਕਿਰਪਾਲਤਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾਲਤਾ ਮਿਹਰਾਮਤ ਬਖਸ਼ਿਸ਼ ਕੀਤੀ, ਅੱਜ ਦਾ ਜੋ ਪਾਵਨ ਹੁਕਮ ਸਾਡੇ ਸਨਮੁੱਖ ਬਖਸ਼ਿਸ਼ ਕੀਤਾ, ਇਹ ਪਾਵਨ ਹੁਕਮ ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਆਰੰਭਤਾ ਕੀਤੀ। ਧਨਾਸਰੀ ਛੰਤ ਮਹੱਲਾ ਚੌਥਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਸਾਹਿਬ ਜੀ ਨੇ ਆਪ ਬਖਸ਼ਿਸ਼ ਮਿਹਰਾਮਤ ਕੀਤੀ, ਧਨਾਸਰੀ ਰਾਗ ਦੇ ਵਿੱਚ ਛੰਤ ਛੰਦ ਦੇ ਅਧੀਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਪਹਿਲੇ ਘਰ ਦੇ ਵਿੱਚ ਗਾਉਣ ਵਾਸਤੇ ਇਹ ਪਾਵਨ ਸ਼ਬਦ ਸਾਡੇ ਸਨਮੁੱਖ ਸੁਸ਼ੋਭਿਤ ਕੀਤਾ। ਪਹਿਲੇ ਘਰ ਦੇ ਵਿੱਚ ਸੰਗੀਤ ਅਤੇ ਤਬਲਾ ਵਾਦਨ ਹੋਵੇਗਾ। ਅਗਲਾ ਵਸਤੂ ਨਿਰਦੇਸ਼ਕ ਮੰਗਲ ਸਾਡੇ ਸਾਹਮਣੇ ਰੱਖਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਸਤੂ ਨਿਰਦੇਸ਼ਕ ਮੰਗਲ ਜੋ ਮੂਲ ਮੰਤਰ ਸਾਹਿਬ ਜੀ ਦਾ ਸੰਖੇਪ ਰੂਪ ਹੈ, ਉਹਦੇ ਤਕਰੀਬਨ ਜਿਹੜੇ ਪ੍ਰਸਿੱਧ ਰੂਪ ਚਾਰ ਸਾਡੇ ਸਨਮੁੱਖ ਆਏ। ਇੱਕ ਤਾਂ ਪਹਿਲਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਇਹ ਪਹਿਲਾ ਰੂਪ ਹੈ। ਦੂਸਰਾ ਸਾਡੇ ਸਾਰਿਆਂ ਵਿੱਚ ਪ੍ਰਚਲਿਤ ਹੈ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੀਸਰਾ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਚੌਥਾ ਰੂਪ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ। ਇਹ ਮੂਲ ਰੂਪ ਦੇ ਵਿੱਚ ਚਾਰ ਜਿਹੜੇ ਹਨ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਇਹ ਚਾਰ ਰੂਪ ਸ੍ਰੀ ਮੂਲ ਮੰਤਰ ਸਾਹਿਬ ਜੀ ਦੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ। ਜਦੋਂ ਇਹਨਾਂ ਚਾਰਾਂ ਰੂਪਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਔਰ ਚਾਰਾਂ ਦਾ ਮੁੱਖ ਉਦੇਸ਼ ਕਰਤੇ ਪੁਰਖ ਦੀ ਉਹ ਸਰਬ ਵਿਆਪਕਤਾ ਨੂੰ ਪ੍ਰਗਟ ਕਰਨਾ ਹੀ ਹੈ। ਪਰ ਅੱਜ ਮਹਾਰਾਜ ਜੀ ਨੇ ਇੱਥੇ ਜਿਹੜਾ ਮੰਗਲ ਸਾਡੇ ਸਨਮੁੱਖ ਉਚਾਰਨ ਕੀਤਾ ਹੈ, ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਮਹਾਰਾਜ ਜੀ ਨੇ ਆਰੰਭਤਾ ਕੀਤੀ ਇੱਕ ਹੈ, ਕੌਣ? ਮਹਾਰਾਜ ਜੀ ਕਹਿਣ ਲੱਗੇ ਓਅੰਕਾਰ। ਓਅੰਕਾਰ ਕੀ ਹੈ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਓਅੰਕਾਰ ਦਾ ਅਰਥ ਕੀਤਾ ਹੈ ਵਿਆਪਕ, ਅਦੁੱਤੀ, ਸਰਬ ਵਿਆਪਕ ਰੂਪ। ਸੰਸਾਰ ਦਾ ਆਸਰਾ ਰੂਪ ਹੈ ਉਹ, ਅਤੇ ਕਰਤਾ ਪੁਰਖ ਰੂਪ ਸੰਸਾਰ 'ਤੇ ਹੈ। ਮਹਾਰਾਜ ਜੀ ਨੇ ਕਿਹਾ ਇੱਕ ਹੈ ਓਅੰਕਾਰ। ਓਅੰਕਾਰ ਦਾ ਅਰਥ ਜਿਹਦੇ ਤੋਂ ਸਾਰੀ ਦੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ, ਜਿਹਦੇ ਤੋਂ ਸਾਰਾ ਕੁਝ ਪ੍ਰਗਟ ਹੋਇਆ ਹੈ, ਜਿਹਨੂੰ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਜਿਹੜਾ ਹੈ ਔਰ ਇਸ ਗੱਲ ਦਾ ਨਿਰਣਾ ਕਹਿ ਕੇ ਸਮਝਾਇਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰਹਿ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਮਹਾਰਾਜ ਜੀ ਕਹਿੰਦੇ ਹੈ ਤੇ ਇੱਕ ਪਰ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਬੈਠਾ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਇੱਕ ਹੈ ਓਅੰਕਾਰ ਸਰੂਪ ਹੈ, ਭਾਵ ਕਿ ਉਹ ਸਾਰਿਆਂ ਦੇ ਵਿੱਚ ਆਪ ਵਿਆਪਕ ਰੂਪ ਦੇ ਵਿੱਚ ਹੈ, ਉਹਦੇ ਤੋਂ ਬਾਹਰ ਕੁਛ ਨਹੀਂ ਹੈ। ਜਨਮ ਪ੍ਰਤਪਾਲਣਾ ਅਤੇ ਮੌਤ ਉਹਦੇ ਹੱਥ ਵਿੱਚ ਹੈ, ਜੋ ਇੱਕ ਹੈ। ਸਤਿਗੁਰੂ ਸਾਹਿਬ ਜੀ ਦਾ ਇੱਕ ਲਿਖ ਦੇਣ ਦਾ ਕਾਰਨ ਮੁੱਖ ਪਤਾ ਕੀ ਹੈ? ਕਿਉਂਕਿ ਜਿਹੜਾ ਪਹਿਲਾਂ ਸਿਧਾਂਤ ਚੱਲ ਰਿਹਾ ਸੀ, ਪਹਿਲਾਂ ਸਿਧਾਂਤ ਚੱਲਦਾ ਸੀ ਤਿੰਨਾਂ ਦਾ ਕਿ ਜਨਮ ਦੇਣ ਵਾਲਾ ਹੋਰ, ਪ੍ਰਤਪਾਲਣਾ ਕਰਨ ਵਾਲਾ ਹੋਰ ਅਤੇ ਮੌਤ ਦਾ ਦਾਤਾ ਹੋਰ, ਇਹ ਤਿੰਨਾਂ ਦਾ ਸਿਧਾਂਤ ਚੱਲਦਾ ਸੀ। ਮੰਨਿਆ ਜਾਂਦਾ ਸੀ ਪੁਰਾਤਨ ਧਰਮ ਦੇ ਵਿੱਚ, ਜਦੋਂ ਸਨਾਤਨ ਮਤ ਦਾ ਆਪਾਂ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਮੰਨਿਆ ਜਾਂਦਾ ਸੀ ਕਿ ਸਭ ਤੋਂ ਪਹਿਲਾਂ ਜਨਮ ਦੇਣ ਵਾਲਾ ਬ੍ਰਹਮਾ ਮੰਨਿਆ ਜਾਂਦਾ ਸੀ, ਪ੍ਰਤਪਾਲਣਾ ਕਰਨ ਵਾਲਾ ਵਿਸ਼ਨੂੰ, ਅਤੇ ਅਖੀਰ ਮੌਤ ਦਾ ਜਿਹੜਾ ਦੇਵਤਾ ਹੈ ਉਹ ਮੰਨਿਆ ਜਾਂਦਾ ਸੀ ਅਖੀਰ 'ਤੇ, ਜਿਹਨੂੰ ਆਪਾਂ ਸ਼ਿਵ ਕਹਿੰਦੇ ਹਾਂ। ਪਰ ਮਹਾਰਾਜ ਜੀ ਨੇ ਇਸ ਸਿਧਾਂਤ ਨੂੰ ਬਦਲ ਦਿੱਤਾ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਤਿੰਨ ਰੱਬ ਨਹੀਂ ਹਨ, ਰੱਬ ਇਹਨਾਂ ਤੋਂ ਉੱਪਰ ਹੈ ਜਿਹੜਾ ਇਹਨਾਂ ਨੂੰ ਚਲਾ ਰਿਹਾ। ਸਤਿਗੁਰੂ ਜੀ ਨੇ ਕਿਹਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਮਹਾਰਾਜ ਜੀ ਕਹਿਣ ਲੱਗੇ ਅਸਲ ਦੇ ਵਿੱਚ ਜਿਹੜੀ ਏਕਾ ਮਾਈ ਜਿਹੜੀ ਹੈ ਔਰ ਇਹ ਯੁਕਤੀ ਸਹਿਤ ਪ੍ਰਸੂਤ ਹੋਈ, ਯੁਕਤੀ ਸਹਿਤ ਜਿਹਨੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਪ੍ਰਗਟ ਕੀਤੀ, ਯੁਗਤ ਵਿਆਈ ਯੁਕਤੀ ਨਾਲ ਪ੍ਰਸੂਤ ਹੋਈ ਤਿੰਨ ਚੇਲੇ ਪ੍ਰਵਾਨ। ਤਿੰਨ ਚੇਲੇ ਪ੍ਰਵਾਨ ਕੀਤੇ ਗਏ, ਇੱਕ ਸੰਸਾਰੀ ਪੈਦਾ ਕਰਨ ਵਾਲਾ, ਇੱਕ ਭੰਡਾਰੀ ਅੰਨ ਦੇਣ ਵਾਲਾ, ਇੱਕ ਲਾਏ ਦੀ ਬਾਣ, ਇੱਕ ਅਖੀਰ 'ਤੇ ਮੌਤ ਦਾ ਦੇਵਤਾ ਪ੍ਰਵਾਨਿਆ ਗਿਆ। ਪਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ। ਮਹਾਰਾਜ ਕਹਿਣਗੇ ਗੱਲ ਦਾ ਖਿਆਲ ਕਰਨਾ ਬਹੁਤ ਲਾਜ਼ਮੀ ਹੈ ਕਿ ਜਿਵੇਂ ਇਹਨਾਂ ਤਿੰਨਾਂ ਦੇਵਤਿਆਂ ਨੂੰ ਕਰਤਾ ਪੁਰਖ ਚਲਾ ਰਿਹਾ ਹੈ, ਉਸੇ ਤਰ੍ਹਾਂ ਇਹ ਚੱਲ ਰਹੇ ਹਨ। ਕਰਤੇ ਪੁਰਖ ਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤਾਰਾ ਹੈ, ਪਰ ਕਮੀ ਕਿੱਥੇ ਆ ਗਈ? ਕਹਿੰਦੇ ਨੇ ਉਹ ਵੇਖਿਆ ਜਿਹਨੇ ਪੈਦਾ ਕੀਤਾ, ਉਹ ਤਾਂ ਵੇਖ ਰਿਹਾ ਹੈ, ਉਹਨਾਂ ਨਜ਼ਰ ਨਾ ਆਵੇ। ਜਿਹੜੇ ਪੈਦਾ ਹੋਏ ਨੇ, ਜਿਨ੍ਹਾਂ ਕੋਲ ਅਧਿਕਾਰ ਦਿੱਤੇ ਸੀ, ਉਹਨਾਂ ਨੂੰ ਰੱਬ ਨਜ਼ਰ ਹੀ ਨਹੀਂ ਆ ਰਿਹਾ, ਉਹ ਰੱਬ ਬਣ ਕੇ ਬੈਠ ਗਏ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ, ਹੈਰਾਨ ਕਰ ਦੇਣ ਵਾਲਾ ਇਹ ਕੌਤਕ ਸੀ। ਸਤਿਗੁਰੂ ਜੀ ਕਹਿੰਦੇ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਸ ਦਿਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਰੰਭਤਾ ਦੇ ਸ਼ਬਦ ਹੀ ਇਹ ਕਹਿ ਦਿੱਤੇ ਕਿ ਇੱਕ ਹੈ ਓਅੰਕਾਰ ਸਰੂਪ ਹੈ। ਮਹਾਰਾਜ ਜੀ ਕਹਿਣਗੇ ਇੱਕ ਹੈ ਜਿਹਦੇ ਤੋਂ ਉਤਪੱਤੀ ਜਨਮ ਅਤੇ ਮੌਤ ਸਾਰਾ ਕੁਝ ਇੱਕ ਤੋਂ ਹੀ ਸੰਸਾਰ 'ਤੇ ਪ੍ਰਗਟ ਹੋਇਆ, ਇੱਕ ਤੋਂ ਬਾਹਰ ਕੁਛ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸ਼ਬਦ ਵਰਤ ਕੇ ਕਿਹਾ ਕਿ ਏਕ ਅਨੇਕ ਵਿਆਪਤ ਪੂਰਤ ਜਤ ਦੇਖੋ ਤਤ ਸੋਈ। ਮਹਾਰਾਜ ਕਹਿਣਗੇ ਇੱਕ ਹੀ ਹੈ ਜਿਹੜਾ ਅਨੇਕਤਾ ਦੇ ਵਿੱਚ ਵਿਆਪਕ ਰੂਪ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਉਹ ਆਪ ਵਰਤਦਾ ਪਿਆ। ਏਕ ਅਨੇਕ ਵਿਆਪਤ ਪੂਰਤ ਜਤ ਦੇਖੋ ਤਤ ਸੋਈ। ਮਹਾਰਾਜ ਕਹਿਣਗੇ ਇੱਕ ਹੀ ਹੈ ਜਿਹੜਾ ਸਮੁੱਚੇ ਸੰਸਾਰ ਦੀ ਵਿਆਪਕਤਾ ਦੇ ਵਿੱਚ ਹੈ, ਸਮੁੱਚੇ ਸੰਸਾਰ ਦੇ ਵਰਤਾਰੇ ਦੇ ਵਿੱਚ ਉਹ ਆਪ ਬੈਠਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਚਨ ਕਰਕੇ ਸੰਪੂਰਨ ਰੂਪ ਦੇ ਵਿੱਚ ਜਿਹੜਾ ਸੀ ਉਹ ਨਿਰਣਾ ਕਰਕੇ ਸਮਝਾ ਦਿੱਤਾ ਸੀ ਕਿ ਕਰਤਾ ਪੁਰਖ ਜਿਹੜਾ ਹੈ ਉਹ ਇੱਕ ਸਰਬ ਵਿਆਪਕ ਰੂਪ ਦੇ ਵਿੱਚ ਹੈ। ਇਸ ਕਰਕੇ ਇੱਕ ਓਅੰਕਾਰ, ਇੱਕ ਹੈ ਓਅੰਕਾਰ ਰੂਪ ਸਰਬ ਵਿਆਪਕ ਹੈ।
ਅਤੇ ਅਗਲੀ ਅਵਸਥਾ ਹੈ ਸੱਤ ਗੁਰ ਪ੍ਰਸਾਦ। ਮਹਾਰਾਜ ਜੀ ਨੇ ਅਗਲਾ ਜ਼ਿਕਰ ਕੀਤਾ ਸੱਤ ਚੇਤਨ ਆਨੰਦ ਸਰੂਪ। ਸੱਤ ਦਾ ਅਰਥ ਹੈ ਸਦੀਵੀ, ਚੇਤਨ ਦਾ ਅਰਥ ਹੈ ਜਾਗਦਾ ਹੋਇਆ, ਆਨੰਦ ਦਾ ਅਰਥ ਹੈ ਕਿ ਅਸਜਤਾ ਸੰਪੂਰਨ ਆਨੰਦ ਅਤੇ ਖੇੜੇ ਵਿੱਚ। ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕੀਤਾ ਕਿ ਸੱਤ ਗੁਰ ਪ੍ਰਸਾਦ, ਸੱਤ ਚੇਤਨ ਆਨੰਦ ਸਰੂਪ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਤੱਕ ਪਹੁੰਚ ਬਣਾਈ ਜਾ ਸਕਦੀ। ਇੱਥੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸੱਤ, ਸੱਤ ਦਾ ਅਰਥ ਕੀ ਹੈ? ਸੱਤ ਦਾ ਅਰਥ ਹੈ ਜਿਹੜਾ ਸਦੀਵੀ ਹੋਵੇ, ਸਦਾ ਹੀ। ਅਤੇ ਅਗਲਾ ਹੈ ਸ਼ਬਦ ਗੁਰ, ਗੁਰੂ ਦਾ ਅਰਥ ਕੀ ਹੈ? ਗੁਰੂ ਦਾ ਅਰਥ ਗਿਆਨ ਸਰੂਪ ਹੈ। ਸਤਿਗੁਰੂ ਜੀ ਕਹਿਣਗੇ ਸਤਿਗੁਰੂ ਦੇ ਗਿਆਨ ਦੁਆਰਾ ਜੀਵਨ ਦੇ ਵਿੱਚ ਕਰਤੇ ਪੁਰਖ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣਿਆ ਜਾ ਸਕਦਾ ਹੈ। ਆਪ ਦੀ ਇੱਕ ਵਾਰੀ ਫਿਰ ਇਹਦੇ ਅਰਥ ਸਰਵਣ ਕਰ ਲਓ। ਇੱਕ ਓਅੰਕਾਰ, ਇੱਕ ਹੈ ਓਅੰਕਾਰ ਰੂਪ ਜਿਹੜਾ ਸਰਵ ਵਿਆਪਕ ਹੈ, ਅਤੇ ਨਾਲ ਸਤਿਗੁਰੂ ਸਾਹਿਬ ਜੀ ਨੇ ਨਿਰਣਾ ਕੀਤਾ ਕਿ ਸੱਤ ਗੁਰ ਪ੍ਰਸਾਦ ਇਹਦੇ ਤਿੰਨ ਅਰਥ ਬਣਦੇ। ਸੱਤ ਦਾ ਅਰਥ ਹੈ ਸਦੀਵੀ, ਗੁਰੂ ਦਾ ਅਰਥ ਗਿਆਨ ਸਰੂਪ, ਅਤੇ ਅਗਲਾ ਜਿਹੜਾ ਇਹਦਾ ਅਰਥ ਹੈ ਕਿ ਸੱਤ ਚੇਤਨ ਆਨੰਦ ਸਰੂਪ। ਤਿੰਨਾਂ ਭਾਗਾਂ ਵਿੱਚ ਵੰਡਿਆ ਗਿਆ, ਸੱਤ ਸਦੀਵੀ ਚੇਤਨ ਜਾਗਦਾ ਹੋਇਆ ਅਤੇ ਆਨੰਦ ਕਿਰਪਾ ਦਾ ਘਰ ਅਕਾਲ ਪੁਰਖ ਜਿਹੜਾ ਹੈ। ਸੱਤ ਚੇਤਨ ਆਨੰਦ ਸਰੂਪ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਅਕਾਲ ਪੁਰਖ ਨੂੰ ਮਾਣਿਆ ਜਾ ਸਕਦਾ, ਪ੍ਰਾਪਤ ਕੀਤਾ ਜਾ ਸਕਦਾ। ਹੁਣ ਅਰਦਾਸ ਕੀ ਹੈ? ਅਰਦਾਸ ਵਿੱਚ ਮਹਾਰਾਜ ਜੀ ਨੇ ਆਰੰਭਤਾ ਕੀਤੀ, ਦਾਤਾਰ ਜੀ ਕਹਿਣਗੇ ਹਰ ਜੀਉ ਕਿਰਪਾ ਕਰੇ। ਕਿੰਨੇ ਨੇ? ਅਕਾਲ ਪੁਰਖ ਦੇ ਪ੍ਰਥਾਏ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਸਾਹਿਬ ਮਹਾਰਾਜ। ਆਰੰਭਤਾ ਕੀਤੀ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਕਹਿਣਗੇ ਹਰ ਅਕਾਲ ਪੁਰਖ, ਜੀਉ ਦਾ ਮਾਲਕ, ਜੀਵ ਆਤਮਾ ਦਾ ਉਹ ਕਰਤਾ ਹੈ। ਜੇ ਉਹ ਹਰ ਭਾਵ ਅਕਾਲ ਪੁਰਖ ਜੀਵ ਆਤਮਾ ਦਾ ਮਾਲਕ ਕਰਤਾ ਪੁਰਖ ਕਿਰਪਾ ਕਰੇ, ਜੇ ਮਿਹਰਾਮਤ ਕਰਦਾ ਤਾਂ ਨਾਮ ਧਿਆਈਐ ਜੀਉ। ਸਤਿਗੁਰੂ ਜੀ ਕਹਿੰਦੇ ਫਿਰ ਨਾਮ ਧਿਆਇਆ ਜਾ ਸਕਦਾ ਹੈ ਜੇ ਉਹ ਆਪ ਕਿਰਪਾ ਕਰਦੇ। ਮਹਾਰਾਜ ਜੀ ਨੇ ਕਿਹਾ ਨਾ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਇੱਥੇ ਫਿਰ ਮਹਾਰਾਜ ਜੀ ਕਹਿੰਦੇ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰੂ ਜੀ ਕਹਿੰਦੇ ਜੇ ਹਰ ਅਕਾਲ ਪੁਰਖ ਆਪ ਮਿਹਰਾਮਤ ਕਰੇ, ਕਿਰਪਾ ਕਰੇ ਤਾਂ ਨਾਮ ਧਿਆਇਆ ਜਾ ਸਕਦਾ ਹੈ ਜੀਉ ਹਿਰਦੇ ਕਰਕੇ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਮਹਾਰਾਜ ਜੀ ਕਹਿੰਦੇ ਜੇ ਸਹਿਜੇ ਹੀ ਸਤਿਗੁਰੂ ਮਿਲ ਪਏ, ਸਤਿਗੁਰ ਮਿਲੈ ਸੁਭਾਏ, ਸਹਿਜ ਸੁਭਾਅ ਜੇ ਸਤਿਗੁਰੂ ਦਾ ਮਿਲਾਪ ਜੀਵਨ ਵਿੱਚ ਹੋ ਜਾਏ। ਸਤਿਗੁਰੂ ਜੀ ਕਹਿਣਗੇ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਸਹਿਜ ਦਾ ਅਰਥ ਕੀ ਹੈ? ਸਹਿਜ ਦਾ ਅਰਥ ਟਿਕ ਕੇ, ਇਕਾਗਰਤਾ ਸਹਿਤ, ਅੰਦਰ ਦੇ ਟਿਕਾ, ਅੰਦਰ ਦੀ ਬਖਸ਼ਿਸ਼ ਨੂੰ ਆਪਣੇ ਜੀਵਨ ਵਿੱਚ ਨਿਰਧਾਰਿਤ ਕਰਨ ਸਹਿਜ। ਸਤਿਗੁਰੂ ਜੀ ਕਹਿੰਦੇ ਫਿਰ ਬਖਸ਼ਿਸ਼ ਦੇ ਪਾਤਰ ਬਣਿਆ ਜਾ ਸਕਦਾ, ਨਹੀਂ ਤੇ ਉਸ ਤਰ੍ਹਾਂ ਨਹੀਂ ਹੈ। ਸਤਿਗੁਰੂ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਸਹਿਜ ਦਾ ਅਰਥ ਕੀ ਸਮਝਦੇ ਆਪਾਂ? ਸਹਿਜ ਦਾ ਅਰਥ ਹੈ ਕਿ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸਹਿਜ ਦਾ ਅਰਥ ਕਿ ਬਿਲਕੁਲ ਸਬਰ ਵਿੱਚ, ਜਿਹਨੂੰ ਮਹਾਰਾਜ ਜੀ ਨੇ ਕਿਹਾ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਹਿਜ ਅਵਸਥਾ ਵਿੱਚ ਮਹਾਰਾਜ ਜੀ ਕਹਿਣ ਲੱਗੇ ਅੰਦਰ ਸਬਰ ਦੇ ਵਿੱਚ, ਅੰਦਰ ਟਿਕਾਅ ਵਿੱਚ, ਅੰਦਰ ਸੰਤੋਖ ਵਿੱਚ ਜਦੋਂ ਸਿਮਰਨ ਵਿੱਚ ਜੁੜ ਗਏ ਜਾਂ ਧਾਰਮਿਕ ਪ੍ਰਕਿਰਿਆ ਵਿੱਚ ਜੁੜ ਗਏ, ਮਹਾਰਾਜ ਕਹਿਣ ਲੱਗੇ ਉਦਣ ਇਹ ਦਾਤ ਮਿਲਦੀ ਹੈ।

ਅਤੇ ਮੁਕਤਾਂ ਨੂੰ ਵਿਆਖਿਆ ਕਰ ਦਿੱਤੀ ਵੈਰਾਗੀ ਕੌਣ ਹੈ। ਮਹਾਰਾਜ ਜੀ ਕਹਿੰਦੇ ਹਰਖ ਪ੍ਰਸੰਨਤਾ, ਸੋਗ ਮਨ ਕਰਕੇ ਦੁਖੀ ਹੋ ਜਾਣਾ, ਦੋਹਾਂ 'ਤੇ ਮੁਕਤਾ, ਹਰਖ ਸੋਗ 'ਤੇ ਰਹਿ ਨਿਆਰੋ, ਦੋਵਾਂ ਤੋਂ ਮੁਕਤਾ ਹੋ ਗਿਆ। ਮਹਾਰਾਜ ਕਹਿਣ ਲੱਗੇ ਖੁਸ਼ੀ ਮਰਿਆਦਾ ਤੋਂ ਪਾਰ ਨਹੀਂ ਹੋ ਰਹੀ ਅਤੇ ਦੁੱਖ ਜੀਵਨ ਦੇ ਅੰਦਰ ਅੰਦਰ ਨੂੰ ਨਾਸ਼ ਨਹੀਂ ਕਰ ਰਿਹਾ ਹੈ, ਉਹਦੇ ਵਿੱਚ ਵੀ ਟਿਕਾ ਹੈ। ਹਰਖ ਸੋਗ ਦੋਹਾਂ 'ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ। ਹਰਖ ਅਤੇ ਸੋਗ ਤੋਂ ਮੁਕਤਾ ਹੋ ਜਾਣ ਦਾ ਅਰਥ ਹੈ ਕਿ ਜਿੱਥੇ ਕਰਤਾ ਪੁਰਖ ਆਪ ਕਿਰਪਾ ਕਰੇ, ਜੋ ਉਹ ਆਖੇ ਉਹ ਭਾ ਜਾਣਾ। ਜਿਵੇਂ ਇਤਿਹਾਸ ਵਿੱਚ ਗੁਜਰਾਤ ਵਿੱਚ ਰਹਿੰਦੇ ਸਿੱਖ ਭਾਈ ਭਿਖਾਰੀ ਦਾ ਜੀਵਨ, ਜਿੱਥੇ ਇੱਕ ਦਿਨ ਪਹਿਲਾਂ ਪੁੱਤਰ ਦਾ ਵਿਆਹ ਕੀਤਾ ਜਾਂਦਾ ਅਤੇ ਭਾਈ ਗੁਰਮੁਖ ਨੋਟ ਕਰਦਾ ਹੈ ਕਿ ਭਾਈ ਭਿਖਾਰੀ ਦਾ ਅੰਦਰ ਸ਼ਾਂਤ ਹੈ ਬਿਲਕੁਲ, ਅਤੇ ਅਗਲੇ ਦਿਨੀ ਭਾਈ ਭਿਖਾਰੀ ਦੇ ਪੁੱਤਰ ਦੀ ਅਚਾਨਕ ਸੂਲ ਉੱਠ ਜਾਣ ਕਰਕੇ, ਪੇਟ ਵਿੱਚ ਸੂਲ ਉੱਠਿਆ ਅਤੇ ਰਾਤ ਮੌਤ ਹੋ ਗਈ। ਭਾਈ ਭਿਖਾਰੀ ਦਾ ਚਿੱਤ ਅਤੇ ਅੰਦਰ ਬਿਲਕੁਲ ਉਸੇ ਤਰ੍ਹਾਂ ਸ਼ਾਂਤ ਹੈ। ਜਨਮ ਜਿਸ ਦਿਨ ਬੱਚੇ ਨੂੰ ਵਿਆਹ ਕੇ ਲਿਆਂਦਾ ਸੀ ਅੰਦਰ, ਤਾਂ ਵੀ ਸ਼ਾਂਤ ਅਤੇ ਬਾਣੀ ਪੜ੍ਹ ਰਹੇ ਸੀ। ਜਿੱਦਣ ਅਗਲੇ ਦਿਨ ਹੀ ਪੁੱਤਰ ਨੇ ਚਲਾਣਾ ਕੀਤਾ ਅਤੇ ਉਸ ਦਿਨ ਵੀ ਮਨ ਸ਼ਾਂਤ ਅਤੇ ਬਾਣੀ ਪਏ ਪੜ੍ਹਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਫਿਰ ਇਹ ਅਵਸਥਾ ਹੈ, ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੇ, ਹਰਖ ਸੋਗ ਦੋਹਾਂ 'ਤੇ ਮੁਕਤਾ, ਜੋ ਪ੍ਰਭ ਕਰੇ ਸੁਭਾਵੇ। ਜੋ ਉਹਨੂੰ ਚੰਗਾ ਲੱਗਦਾ ਕਰਤੇ ਪੁਰਖ ਨੂੰ, ਅਤੇ ਸਤਿਗੁਰੂ ਜੀ ਕਹਿੰਦੇ ਬੰਦਗੀ ਵਾਲੇ ਨੂੰ ਭਾ ਜਾਏ, ਇਹੀ ਜੀਵਨ ਵਿੱਚ ਵੱਡੀ ਪ੍ਰਾਪਤੀ ਹੈ। ਸਤ ਸੰਗਤ ਮਿਲੇ ਵੱਡ ਭਾਗ, ਤਾਂ ਹਰ ਰਸ ਆਵੇ ਜੀਓ। ਸਤਿਗੁਰੂ ਜੀ ਕਹਿੰਦੇ ਵੱਡੇ ਭਾਗਾਂ ਨਾਲ ਸਤ ਸੰਗਤ ਦੀ ਦਾਤ ਮਿਲਦੀ ਹੈ, ਇਸ ਕਰਕੇ ਹਰ ਰਸ ਆਵੇ ਜੀਓ। ਸੰਗਤ ਵਿੱਚੋਂ ਹੀ ਨਾਮ ਰੂਪੀ ਰਸ ਦੀ ਜੀਵਨ ਵਿੱਚ ਪ੍ਰਾਪਤੀ ਹੁੰਦੀ, ਹੋਰ ਕੋਈ ਸਾਧਨ ਹੀ ਨਹੀਂ ਹੈ। ਨਾਮ ਰੂਪੀ ਰਸ ਸੰਗਤ ਵਿੱਚੋਂ ਹੀ ਪ੍ਰਗਟ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਸਾਧ ਸੰਗਤ ਸੱਚ ਖੰਡ ਹੈ, ਆਏ ਝਰੋਖੈ ਖੁੱਲ੍ਹੇ ਬਾਰੀ। ਕਹਿੰਦੇ ਨੇ ਕਿਸੇ ਵਕਤ ਇੰਨਾ ਕੁ ਝਰੋਖਾ, ਇੰਨੀ ਕੁ ਹਵਾ ਜਿਹੜੀ ਹੈ ਖਿੱਚ ਕੇ ਆਣ ਕੇ ਰੌਸ਼ਨਦਾਨਾਂ ਦੇ ਨਾਲ ਵੱਜਦੀ ਹੈ, ਬਾਰੀਆਂ ਨਾਲ ਵੱਜਦੀ ਹੈ, ਉਹ ਬਾਰੀਆਂ ਇੱਕਦਮ ਸਾਡੇ ਘਰਾਂ ਦੀਆਂ ਖੁੱਲ੍ਹ ਜਾਂਦੀਆਂ। ਮਹਾਰਾਜ ਕਹਿਣਗੇ ਸਤ ਸੰਗਤ ਵਿੱਚ ਉਹ ਝਰੋਖਾ ਬਖਸ਼ਿਸ਼ ਹੁੰਦਾ ਹੈ ਜਿਹੜਾ ਸਾਡੇ ਅੰਦਰ ਦੇ ਕਪਾਟ ਨੂੰ ਖੋਲ੍ਹ ਦਿੰਦਾ ਹੈ, ਜਿਹਨੂੰ ਸਤਿਗੁਰੂ ਜੀ ਨੇ ਵਾਰ ਵਾਰ ਜਿਹੜਾ ਹੈ ਉਹ ਜੀਵਨ ਵਿੱਚ ਇਹ ਨਿਰਣੇ ਰੂਪ ਵਿੱਚ ਸਮਝਾਇਆ ਕਿ ਸਤ ਸੰਗਤ ਸਭ ਤੋਂ ਉੱਤਮ ਹੈ। ਪਰ ਇੱਕ ਗੱਲ ਸੁਚੇਤ ਵੀ ਕੀਤਾ, ਮਹਾਰਾਜ ਜੀ ਕਹਿੰਦੇ ਦੂਜੇ ਭਾਏ ਦੁੱਖ ਹੋਏ। ਜਿੱਦਣ ਅਕਾਲ ਪੁਰਖ ਨੂੰ ਛੱਡ ਕੇ ਮਾਇਆ ਵਾਲੇ ਪਾਸੇ ਜਾਵਾਂਗੇ, ਜਿੱਥੇ ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਹੋਵੇਗਾ, ਦੂਜੇ ਭਾਏ ਦੁੱਖ ਹੋਏ, ਉੱਥੇ ਫਿਰ ਦੁੱਖ ਹੈ। ਮਨਮੁੱਖ ਜਮ ਜੋਹਿਆ ਜੀ, ਉਹ ਕਹਿੰਦੇ ਜਮਾਂ ਦੀ ਪਕੜ ਵਿੱਚ ਆ ਗਿਆ। ਕੌਣ? ਮਨਮੁੱਖ, ਜਿਹਨੇ ਮਨ ਨੂੰ ਮੁੱਖ ਰੱਖਿਆ ਸੀ। ਇਹ ਮਨ ਨੇ ਕਿਹਾ ਅੰਮ੍ਰਿਤ ਵੇਲੇ ਨਹੀਂ ਉੱਠਣਾ ਅਤੇ ਨਹੀਂ ਉੱਠੇ, ਮਨ ਨੇ ਕਿਹਾ ਬਾਣੀ ਨਹੀਂ ਪੜ੍ਹਨੀ ਅਤੇ ਨਹੀਂ ਪੜ੍ਹੀ, ਮਨ ਨੇ ਕਿਹਾ ਵੀ ਅੱਜ ਸਿਮਰਨ ਨਹੀਂ ਕਰਨਾ ਅਤੇ ਨਹੀਂ ਕੀਤਾ, ਮਨ ਨੇ ਕਿਹਾ ਕਿ ਅੱਜ ਸੇਵਾ ਨਹੀਂ ਕਰਨੀ ਅਤੇ ਨਹੀਂ ਕੀਤੀ। ਇਹਨੂੰ ਕਿਹਾ ਜਾਂਦਾ ਹੈ ਮਨ ਨੂੰ ਮੁੱਖ ਰੱਖ ਕੇ ਤੁਰਨ ਵਾਲਾ ਮਨਮੁੱਖ। ਮਹਾਰਾਜ ਕਹਿਣ ਲੱਗੇ ਮਨਮੁੱਖ ਫਿਰ ਜਮਾਂ ਦੇ ਪਕੜ ਦੇ ਵਿੱਚ ਹੈ, ਹਾਏ ਹਾਏ ਕਰੇ ਦਿਨ ਰਾਤ, ਦਿਨ ਰਾਤੀ ਫਿਰ ਹਾਏ ਹਾਏ ਨਿਕਲਦੀ ਹੈ। ਸਤਿਗੁਰੂ ਜੀ ਕਹਿੰਦੇ ਕਿਉਂਕਿ ਕਰਮੀ ਇੱਦਾਂ ਦੇ ਫਿਰ ਅਵਸਥਾ ਬਣ ਜਾਂਦੀ ਕਿ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਿਰੰਤਰ ਦਿਨ ਰਾਤ ਤੂੰ ਤੂੰ ਦੀ ਜਗ੍ਹਾ 'ਤੇ ਹਾਏ ਹਾਏ ਨਿਕਲਣਾ ਸ਼ੁਰੂ ਹੋ ਗਿਆ। ਹਾਏ ਹਾਏ ਕਰੇ ਦਿਨ ਰਾਤ, ਦਿਨ ਰਾਤ ਜਿਹੜਾ ਹੈ ਉਹ ਹਾਹਾਕਾਰ ਦੇ ਵਿੱਚ ਸਮਾਂ ਬਤੀਤ ਹੁੰਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਮਾਇਆ ਦੁੱਖ ਮੋਹਿਆ ਜੀਓ, ਮਾਇਆ ਦੇ ਕਾਰਨ ਦੁੱਖ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਇਆ ਨੇ ਜੀਵਨ ਦੇ ਵਿੱਚ ਦੁਖੀ ਕਰ ਦਿੱਤਾ। ਪਰ ਮਹਾਰਾਜ ਕਹਿਣਗੇ ਹੋਇਆ ਕਿਉਂ ਮੋਹਿਆ ਜੀਓ? ਕਿਉਂਕਿ ਮਾਇਆ ਦੇ ਵਿੱਚ ਮੋਹ ਲਿਆ ਗਿਆ ਹੈ। ਹੁਣ ਦੁੱਖ ਵੀ ਪ੍ਰਤੀਤ ਨਹੀਂ ਹੋ ਰਿਹਾ, ਦੁੱਖ ਉਹਦੇ 'ਚੋਂ ਬਾਹਰ ਨਹੀਂ ਨਿਕਲਣ ਦੇ ਰਿਹਾ, ਪਛਤਾਵੇ ਵਾਲੇ ਪਾਸੇ ਨਹੀਂ ਜਾ ਰਿਹਾ। ਮਾਇਆ ਦੁੱਖ ਮੋਇਆ, ਮਾਇਆ ਰੂਪੀ ਦੁੱਖ ਦੇ ਵਿੱਚ ਮੋਹੇ ਜਾਣ ਕਰਕੇ

ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇਹਦਾ ਜ਼ਿਕਰ ਕੀਤਾ। ਭਗਤ ਕਬੀਰ ਸਾਹਿਬ ਜੀ ਤੋਂ ਪੁੱਛੋ, ਕਹਿੰਦੇ 12 ਬਰਸ ਬਾਲਪਨ ਬੀਤੇ, 20 ਬਰਸ ਕਸ਼ ਤਪ ਨਾ ਕੀਓ, 30 ਬਰਸ ਕਸ਼ ਦੇਵ ਨਾ ਪੂਜਾ, ਅਬ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋ ਭੁਜੰਗ ਬਲਿਓ। ਜਦੋਂ ਇਹ ਸ਼ਬਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੜ੍ਹਿਆ ਪਹਿਲਾਂ ਤਾਂ ਇੱਕ ਦੋ ਵਾਰ ਤਾਂ ਸਮਝ ਹੀ ਨਹੀਂ ਲੱਗੀ ਕਿ ਮਹਾਰਾਜ ਨੇ ਕਿਹਾ ਵੀ 12 ਬਰਸ ਬਾਲਪਨ ਬੀਤੇ, 30 ਬਰਸ ਕਸ਼ ਤਪ ਨਾ ਕੀਓ, 20 ਬਰਸ ਕਸ਼ ਦੇਵ ਨਾ ਪੂਜਾ, ਪਛਤਾਨਾ ਬਿਰਧ ਭਇਓ। ਕਹਿੰਦੇ 12 ਸਾਲ ਬਚਪਨ ਵਿੱਚ ਲੰਘ ਗਏ, 20 ਵਰਸ ਕੋਈ ਤਪ ਨਹੀਂ ਕੀਤਾ ਅਤੇ 30 ਸਾਲਾਂ ਤੱਕ ਜਿਹੜਾ ਹੈ ਕਿਸੇ ਦੀ ਪੂਜਾ ਨਹੀਂ, ਕਿਸੇ ਦੀ ਸੇਵਾ ਨਹੀਂ ਕੀਤੀ ਅਤੇ ਹੁਣ ਬਜ਼ੁਰਗ ਹੋ ਗਏ ਅਤੇ ਪਛਤਾਵਾ ਆ ਗਿਆ। ਉਦੋਂ ਤਾਂ ਸਿੱਧੇ ਅਰਥ ਵੇਖੇ ਵੀ 12 ਸਾਲਾਂ ਦਾ ਤਾਂ ਬੱਚਾ ਹੋਇਆ, 20 ਸਾਲ ਅਤੇ ਉਸ ਤੋਂ ਬਾਅਦ ਫਿਰ ਜਵਾਨੀ ਆ ਗਈ, 30 ਸਾਲਾਂ ਦਾ ਜਵਾਨ ਹੋ ਗਿਆ, ਇੱਥੇ ਕਿਉਂ ਕਹਿ ਦਿੱਤਾ ਵੀ ਆ ਪਛਤਾਨਾ ਬਿਰਧ ਪਇਓ? ਪਰ ਜਦੋਂ ਇਹਨੂੰ ਆਪਾਂ ਚੰਗੀ ਤਰ੍ਹਾਂ ਵਿਚਾਰਾਂਗੇ, 12 ਬਰਸ ਬਾਲਪਨ ਬੀਤੇ, 12 ਸਾਲ ਬਚਪਨ ਵਿੱਚ ਬੀਤ ਗਏ, ਉਹ ਤੋਂ ਅਗਲੇ ਸਾਲ 20, 12 ਅਤੇ 20 32 ਹੋ ਗਏ, 20 ਬਰਸ ਕਸ਼ ਦੇਵ ਨਾ। ਮਹਾਰਾਜ ਜੀ ਨੇ ਕਿਹਾ ਇਸ ਜੀਵਨ ਵਿੱਚ 12 ਬਰਸ ਬਾਲਪਨ ਬੀਤੇ, 20 ਬਰਸ ਕਸ਼ ਤਪ ਨਾ ਕੀਓ, 12 ਅਤੇ 20 32 ਹੋ ਗਏ, ਜਿਹੜੇ ਅਗਲੇ 20 ਸਾਲਾਂ ਵਿੱਚ ਕੋਈ ਤਪ ਨਹੀਂ ਕੀਤਾ। ਮਹਾਰਾਜ ਕਹਿੰਦੇ 30 ਬਰਸ ਕਸ਼ ਦੇਵ ਨਾ ਪੂਜਾ, ਅਪਸ਼ਤਾਨਾ ਬਿਰਧ ਭਇਓ, 32 ਅਤੇ 30 62 ਹੋ ਗਏ, ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ 60 ਕੇ ਬੁੱਢੇ ਪਾਵ, 60 ਸਾਲਾਂ ਦੀ ਉਮਰ ਹੋ ਗਈ। ਪਰ ਹੋਇਆ ਕਿ ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਕਰਦਿਆਂ ਜਨਮ ਲੰਘ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੋ ਪ੍ਰਭ ਦੇ ਤਿਸ ਚੇਤੇ ਨਾਹੀਂ, ਜਿਹੜਾ ਕੁਝ ਰੱਬ ਨੇ ਦਿੱਤਾ ਸੀ ਉਹ ਚੇਤੇ ਵਿੱਚ ਹੀ ਨਹੀਂ ਹੈ, ਕਿਉਂਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਅੰਤ ਗਿਆ ਪਛਤਾਵੇ, ਅੰਤਿਮ ਸਮਾਂ ਪਛਤਾਵੇ ਵਿੱਚ ਲੰਘ ਗਿਆ, ਬਿਨ ਨਾ

0: ਸਤਿਗੁਰਾਂ ਦੀ ਸਾਜਨਗਤ ਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਭ ਕਰ ਰਹੇ ਸੋ। ਪਰਿਵਾਰ ਸਰਦਾਰ ਸੁਖਪ੍ਰੀਤ ਸਿੰਘ ਤਿੰਨਾਂ ਵੱਲੋਂ ਆਪਣੀ ਭਤੀਜੀ ਬਰਕਤ ਕੌਰ ਦੀ ਤੰਦਰੁਸਤੀ ਦੇ ਲਈ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਚਰਨ ਕਮਲਾਂ ਦਾ ਓਟ ਆਸਰਾ ਤੱਕ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ ਉਪਰੰਤ ਕੀਰਤਨ ਹੋਏ ਕਥਾ ਵਿਚਾਰਾਂ ਹੋਈਆਂ। ਸਤਿਗੁਰੂ ਜੀ ਕਿਰਪਾ ਕਰਨ, ਬੱਚੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਗੁਰਸਿੱਖੀ ਵਾਲਾ ਜੀਵਨ ਬਖਸ਼ਣ, ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਦੀਆਂ ਦਾਤਾਂ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ 1 ਵਜੇ ਤੱਕ। ਭਾਈ ਸਾਹਿਬ ਜੀ ਇੱਕ ਹਫ਼ਤੇ ਤੋਂ ਲਗਾਤਾਰ ਇਸ ਪਾਵਨ ਸਥਾਨ 'ਤੇ ਆਪ ਸੰਗਤਾਂ ਨੂੰ ਹਰ ਰੋਜ਼ ਗੁਰਬਾਣੀ ਦੀ ਕਥਾ ਸਰਵਣ ਕਰਾ ਰਹੇ ਨੇ। ਸੋ ਅੱਜ ਦੁਪਹਿਰ ਦੇ ਦੀਵਾਨ ਦੇ ਵਿੱਚ ਇਹਨਾਂ ਦੀ ਵਿਦਾਇਗੀ, ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਨਾਹੀਂ ਕਸ ਆਉ ਨਾਹੀਂ ਕਿਸ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲਿਓ

ਪਾਰ ਜਿਹੜਾ ਇਹਨੂੰ ਪਾਰ ਕਰਨ ਵਾਸਤੇ ਆਤਮਿਕ ਜੀਵਨ ਦਾ ਪਾਰਾ ਪਾਰ ਉਤਾਰਾ ਕਰਨ ਵਾਸਤੇ ਸਾਨੂੰ ਸ਼ਬਦ ਦੀ ਲੋੜ ਹੈ। ਅਸੀਂ ਦੁਹਰਾ ਪੜ੍ਹਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਸਤਿਗੁਰੂ ਪਾਤਸ਼ਾਹ ਕਹਿੰਦੇ ਵਾਹਿਗੁਰੂ ਇੱਕ ਜਹਾਜ਼ ਹੈ, ਬੇੜਾ ਹੈ, ਜਿਹੜਾ ਗੁਰੂ ਦੇ ਕਿਰਪਾ ਦੇ ਨਾਲ, ਗੁਰੂ ਦੇ ਸਿਮਰਨ ਦੇ ਨਾਲ ਇਹਦੇ ਵਿੱਚ ਭਾਵ ਸਵਾਰ ਹੋ ਜਾਂਦਾ ਹੈ। ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸ਼ਰਧਾ ਹੁੰਦੀ ਹੈ, ਗੁਰੂ ਕੇਵਲ ਅਤੇ ਕੇਵਲ ਸ਼ਰਧਾ ਦੇਖਦਾ ਹੈ, ਹਿਰਦੇ ਦੀ ਭਾਵਨਾ ਜਿਹੜੀ ਗੁਰੂ ਦੇਖਦਾ ਹੈ, ਜਿਹਦੀ ਭਾਵਨਾ ਸੱਚੀ ਬਣ ਜਾਂਦੀ ਹੈ, ਫਿਰ ਉਹਨੂੰ 84 ਲੱਖ ਲਹਿਰਾਂ ਵਾਲੇ ਇਸ ਸੰਸਾਰ ਸਮੁੰਦਰ ਵਿੱਚ ਸਤਿਗੁਰੂ ਪਾਤਸ਼ਾਹ ਡੁੱਬਣ ਨਹੀਂ ਦਿੰਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵਾਹਿਗੁਰੂ ਹੈ ਇਹ ਸ੍ਰੇਸ਼ਟ ਸ਼ਬਦ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਗੁਰਬਾਣੀ ਵਿੱਚ ਆਉਂਦਾ ਹੈ, ਭਾਈ ਗੁਰਦਾਸ ਜੀ ਨੇ ਵੀ ਆਪਣੀ ਰਸਨਾ ਦੁਆਰਾ ਇਹ ਭਾਵ ਜਿਹੜਾ ਹੈ ਸ਼ਬਦ ਉਚਾਰਨ ਕੀਤਾ ਹੈ ਕਿ ਕਲਪ ਕਲਪ ਕਰ ਅਕਸ਼ਰ ਕੀਨਾ ਵਾਹਿਗੁਰੂ ਪਦ ਪਾਵਨ ਦੀਨਾ। ਕਲਪ ਕਹਿੰਦੇ ਨੌ ਯੁੱਗ ਦਾ ਇੱਕ ਕਲਪ ਹੁੰਦਾ ਹੈ, 9 × 36 ਭਾਵ ਨੌ ਯੁੱਗਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ, ਅਕਾਲ ਪੁਰਖ ਨੇ ਚੌਂਕੜਾ ਲਾ ਕੇ ਇੱਕ ਇੱਕ ਅੱਖਰ ਜਿਹੜਾ ਹੈ ਇਹਨੂੰ ਪ੍ਰਗਟ ਕੀਤਾ ਹੈ। ਇਹ 4 ਅੱਖਰਾਂ ਵਾਲਾ ਵਾਹਿਗੁਰੂ ਮੰਤਰ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਲਪ ਕਲਪ ਕਰ ਅਕਸ਼ਰ ਚੀਨਾ ਵਾਹਿਗੁਰੂ ਪਦ ਪਾਵਨ ਦੀਨਾ। ਇਹ ਵਾਹਿਗੁਰੂ ਦੀ ਪਦਵੀ ਜਿਹੜੀ ਹੈ ਇਹ ਪਵਿੱਤਰ ਹੈ, ਸ਼ਬਦ ਸਤਿਗੁਰੂ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਉਚਾਰਦੇ ਨੇ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਦਾ ਗੁਰਮੰਤਰ ਜਿਹੜਾ ਹੈ ਹਉ ਅਤੇ ਮੈਂ, ਹੰਗਤਾ ਅਤੇ ਮਮਤਾ ਹਿਰਦੇ ਦੇ ਅੰਦਰੋਂ ਖਤਮ ਹੋ ਜਾਂਦੀ, ਭਾਵ ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ ਜਿਹੜਾ ਸ਼ਬਦ ਦੇ ਨਾਲ ਜੁੜ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਯੋਗ ਦਾ ਰਸਤਾ ਦੱਸਿਆ ਹੈ, ਲੇਕਿਨ ਯੋਗ ਗੁਰਮਤ ਦੇ ਅਨੁਸਾਰ, ਇਹ ਯੋਗੀਆਂ ਦੇ ਮਤਾਂ ਮਤੰਤਰਾਂ ਦੁਆਰਾ ਜੋ ਭਾਵ ਯੋਗ ਅਪਣਾਏ ਆ ਨਾ, ਗੋਰਖ ਨੇ 12 ਮਤ ਜਿਹੜੇ ਸੀ ਉਹ ਚਲਾ ਦਿੱਤੇ ਸੀ, ਵੱਡੇ ਵੱਡੇ ਰਾਜੇ ਇਹਨੇ ਆਪਣੇ ਸੇਵਕ ਚੇਲੇ ਬਣਾ ਲਏ ਸੀ, ਕੰਨਾਂ ਵਿੱਚ ਮੁੰਦਰਾਂ ਪਾ ਦਿੱਤੀਆਂ, ਹੱਥਾਂ ਵਿੱਚ ਖੱਪਰ ਫੜ ਕੇ ਮੰਗਣ ਡਾ ਦਿੱਤੇ ਸੀ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਭੇਖੇ ਥਾਵੋਂ ਗਿਰਹੋਂ ਭਲਾ ਜਿੱਥੋਂ ਕੋ ਵਰਸਾਏ, ਸਾਨੂੰ ਗ੍ਰਿਸ਼ਤੀ ਜੀਵਨ ਦਿੱਤਾ ਹੈ, ਕਿਰਤ ਦੇ ਨਾਲ ਜੋੜਿਆ ਹੈ, ਨਾਮ ਦੇ ਨਾਲ ਜੋੜਿਆ ਹੈ, ਫਿਰ ਭਾਵ ਜਿਹੜਾ ਹੈ ਦਾਨੀ ਵੀ ਬਣਾਇਆ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹਨਾਂ ਭੇਖੀਆਂ ਨਾਲੋਂ ਗ੍ਰਿਸ਼ਤੀ ਚੰਗਾ ਹੈ, ਕਿ ਭਾਵ ਇਹ ਜਿਹੜੇ ਯੋਗੀ ਹੈ ਖੱਪਰ ਫੜ ਕੇ ਜਿਹੜੇ ਗ੍ਰਿਸ਼ਤੀਆਂ ਦੇ ਘਰਾਂ ਵਿੱਚੋਂ ਮੰਗਣ ਜਾਂਦੇ ਨੇ, ਇਸ ਭੇਖੇ ਥਾਵੋਂ ਗਿਰਹੋਂ ਭਲਾ ਜਿੱਥੋਂ ਕੋ ਵਰਸਾਏ, ਜਿੱਥੋਂ ਆਪਣੇ ਪੇਟ ਦੀ ਤੁਸੀਂ ਪੂਰਤੀ ਕਰਦੇ ਹੋ। ਇਸ ਕਰਕੇ ਗੁਰਮਤਿ ਦੇ ਸਿਧਾਂਤ ਅਨੁਸਾਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਯੋਗ ਦਾ ਰਸਤਾ ਦੱਸਿਆ ਹੈ, ਅਤੇ ਭਾਵ ਗੁਰੂ ਦਸਮ ਪਾਤਸ਼ਾਹ ਜੀ ਸਾਨੂੰ ਸਪਸ਼ਟ ਕਹਿ ਰਹੇ ਨੇ ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਏ ਉਦਾਸਾ, ਤੈਨੂੰ ਸਿਖਾ ਕਿਤੇ ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਚੌਂਕੜੇ ਲਾਉਣ ਦੀ ਲੋੜ ਨਹੀਂ, ਭਾਵ ਪਰਿਵਾਰ ਨੂੰ ਤਿਆਗ ਕੇ। ਜੇ ਭਾਵ ਸਤਿਗੁਰੂ ਮਨ ਨੂੰ ਸੰਬੋਧਨ ਕਰਦੇ ਨੇ, ਇਹ ਯੋਗੀਆਂ ਦੇ ਭਾਵ ਮਤਾਂ ਨੂੰ ਵੇਖ ਕੇ ਸਤਿਗੁਰੂ ਨੇ ਸਿੱਖ ਨੂੰ ਕੀ ਉਪਦੇਸ਼ ਦਿੱਤਾ ਹੈ, ਰੇ ਮਨ ਐਸੋ ਕਰ ਸੁਨਿਆਸਾ, ਹੀ ਮਨਾ ਤੂੰ ਕਿਸ ਤਰ੍ਹਾਂ ਦਾ ਸੰਨਿਆਸੀ ਬਣਨਾ ਹੈ। ਪਾਤਸ਼ਾਹ ਜੀ ਕਹਿੰਦੇ ਬਨ ਸੇ ਸਦਨ ਸਭੇ ਕਰ ਸਮਝੋ, ਬਨ ਕਹਿੰਦੇ ਨੇ ਜੰਗਲ ਨੂੰ, ਸਦਨ ਕਹਿੰਦੇ ਨੇ ਘਰ ਨੂੰ, ਤੂੰ ਆਪਣੇ ਘਰ ਨੂੰ ਹੀ ਜੰਗਲ ਸਮਝ ਲਾ, ਭਾਵ ਆਪਣੇ ਧਿਆਨ ਨੂੰ ਆਪਣੇ ਮਨ ਵਿੱਚ ਟਿਕਾ ਲਾ ਅਤੇ ਸੁਰਤ ਦੇ ਨਾਲ ਸ਼ਬਦ ਦਾ ਚਿੰਤਨ ਕਰ। ਇਸ ਕਰਕੇ ਸਤਿਗੁਰੂ ਕਹਿੰਦੇ ਸਿੱਖਾ ਤੂੰ ਇਹ ਯੋਗ ਕਮਾਉਣਾ ਹੈ, ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ, ਮਨ ਦੇ ਵਿੱਚ ਉਦਾਸੀਨ ਹੋ ਜਾ। ਉਦਾਸੀਨ ਕਿਵੇਂ ਹੋਣਾ ਹੈ? ਮਨ ਦੀ ਇਕਾਗਰਤਾ ਬਣਾਉਣੀ ਹੈ। ਇਹ ਜਿਹੜੇ ਮਾਇਆ ਦੇ ਗੁਣ ਹੈ ਨਾ, ਰਜੋ ਤਮੋ ਸਤੋ, ਭਾਵ ਇਹ ਵਿਆਪਦੇ ਨੇ, ਇਹ ਸਰੀਰ ਇਹਨਾਂ ਵਿੱਚ ਹੈ, ਸੰਸਾਰ ਵਿੱਚ 3 ਗੁਣ ਨੇ ਮਾਇਆ ਦੇ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਜਪ ਜਗਤ ਨੂੰ ਮਾਇਆ ਵਿਆਪ ਰਹੀ ਆ, ਅਤੇ ਸਿੱਖ ਨੇ ਕਰਨਾ ਕੀ ਹੈ, ਕਿਵੇਂ ਉਦਾਸੀਨ ਹੋਣਾ ਹੈ, ਕਿਵੇਂ ਸਮਾਧੀ ਲਾਉਣੀ ਹੈ। ਜਦੋਂ ਰਾਤ ਦੇ 3 ਪਹਿਰ ਬੀਤ ਜਾਂਦੇ ਆ ਨਾ, 4th ਪਹਿਰ ਜਦੋਂ ਸ਼ੁਰੂ ਹੁੰਦਾ ਹੈ, ਤੂੰ ਉਸ ਵੇਲੇ ਆਪਣੇ ਬਿਸਤਰੇ ਦਾ ਤਿਆਗ ਕਰ ਦੇਣਾ ਹੈ, ਪਰਮਾਤਮਾ ਦੀ ਯਾਦ ਵਿੱਚ ਜੁੜ ਜਾਣਾ ਹੈ, ਆਪਣੇ ਮਨ ਦੀ ਇਕਾਗਰਤਾ ਬਣਾਉਣੀ ਹੈ, ਹਿਰਦੇ ਦਾ ਟਿਕਾਓ ਬਣਾਉਣਾ, ਇਸ ਤਰ੍ਹਾਂ ਉਦਾਸੀਨ ਹੋਣਾ ਹੈ ਸੰਸਾਰ ਤੋਂ। ਭਾਵ ਇਹ ਜਿਹੜਾ ਹੈ ਸਮਾਂ ਹੈ, ਕਾਲ ਹੈ ਨਾ, ਇਹ ਭਾਵ ਜਿਹੜਾ 3 ਗੁਣਾਂ ਵਿੱਚ ਵੱਧਾ ਹੋਇਆ ਹੈ,
ਤੇ ਤੂੰ ਆਪਣੀ ਮਤ ਨੂੰ ਤਿੰਨਾਂ ਗੁਣਾਂ ਤੋਂ ਉਪਰਾਮ ਕਰਨਾ ਹੈ। ਜੋ ਚੌਥੇ ਪਦ ਵਿੱਚ ਵੱਸਦਾ ਹੈ ਜਿਹਨੂੰ ਤੁਰੀਆ ਪਦ ਆਖਿਆ ਜਾਂਦਾ ਹੈ, ਜਿਹਦੀ ਸਿੱਖ ਨੇ ਪ੍ਰਾਪਤੀ ਕਰਨੀ ਹੈ, ਭਾਵ ਜਿਹਨੂੰ ਅਸੀਂ ਅਕਾਲ ਕਹਿੰਦੇ ਹਾਂ। ਇੱਕ ਹੈ ਕਾਲ, ਕਾਲ ਦਾ ਅਰਥ ਹੈ ਸਮਾਂ, ਅਕਾਲ ਜੋ ਤਿੰਨਾਂ ਗੁਣਾਂ ਵਿੱਚ ਸਮੇਂ ਵਿੱਚ ਨਹੀਂ ਆਉਂਦਾ। ਜਦੋਂ ਭਾਵ ਸਮੇਂ ਤੋਂ ਬਾਹਰ ਅਸੀਂ ਜਾਣਾ ਹੈ, ਸਾਡੀ ਸੁਰਤ ਇਕਾਗਰ ਵਿੱਚ ਆਭਾਵ ਹੋ ਜਾਣੀ। ਜਿੰਨਾ ਚਿਰ ਸਾਡਾ ਧਿਆਨ ਘੜੀ ਵਿੱਚ ਹੈ ਨਾ, ਪਰਿਵਾਰ ਵਿੱਚ ਹੈ, ਸੰਸਾਰ ਵਿੱਚ ਹੈ, ਅਸੀਂ ਤਿੰਨਾਂ ਗੁਣਾਂ ਤੋਂ ਉਪਰਾਮ ਨਹੀਂ ਹੋ ਸਕਦੇ, ਸਾਡੀ ਸੁਰਤ ਇਕਾਗਰ ਚਿੱਤ ਨਹੀਂ ਹੋ ਸਕਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤੂੰ ਹਿਰਦੇ ਦੇ ਅੰਦਰ ਮਨ ਨੂੰ ਤਪਾਵ ਟਿਕਾ ਲਾ, ਆਪਣੇ ਧਿਆਨ ਨੂੰ ਹਿਰਦੇ ਦੇ ਅੰਦਰ ਟਿਕਾ ਲਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਨ ਹੀ ਮਾਹੇ ਉਦਾਸਾ ਜਤ ਕੀ ਜਤਾ ਜੋਗ ਕੋ ਮੱਜਨ। ਭਾਵ ਜੋਗੀ ਜਿਹੜੇ ਸੀ ਜਤਾਵਾਂ ਵਧਾ ਲੈਂਦੇ ਸੀ ਲੰਮੀਆਂ ਲੰਮੀਆਂ, ਫਿਰ ਇਹ ਜਾ ਕੇ ਤੀਰਥਾਂ 'ਤੇ ਪ੍ਰਯਾਗਰਾਜ ਆਦਿ 'ਤੇ ਇਸ਼ਨਾਨ ਕਰਨ ਜਾਂਦੇ ਸੀ ਨਾ ਜੋਗੀ। ਅਤੇ ਸਤਿਗੁਰੂ ਕਹਿੰਦੇ, ਸਿੱਖ ਨੇ ਕਿਹੜਾ ਇਸ਼ਨਾਨ ਕਰਨਾ ਹੈ, ਸਿੱਖ ਨੇ ਕਿਹੜੀਆਂ ਜਤਾਵਾਂ ਵਧਾਉਣੀਆਂ ਹੈ। ਜਤ ਕੋ ਜੱਬਾ, ਭਾਵ ਜਤ ਦੀਆਂ ਜਤਾਂ ਵਧਾਉਣੀਆਂ, ਜਤ ਜਤੀ ਹੋਣਾ ਹੈ। ਗੁਰੂ ਦੇ ਗੁਣਾਂ ਦੇ ਦੁਆਰਾ ਤੂੰ ਆਪਣੇ ਮਨ ਦਾ ਜਤ ਰੱਖਣਾ ਹੈ, ਬਾਣੀ ਦੇ ਦੁਆਰਾ ਆਪਣੇ ਮਨ ਦਾ ਸਿਮਰਨ ਅਤੇ ਸੇਵਾ ਦੇ ਦੁਆਰਾ ਆਪਣੇ ਮਨ ਦਾ ਟਿਕਾਓ ਬਣਾਉਣਾ ਹੈ। ਇਹ ਜਤ ਜਤ ਕੋ ਜਤੀ ਜੋਗ ਕੋ ਮੱਜਨ, ਭਾਵ ਜਿਹੜਾ ਤੂੰ ਇਸ਼ਨਾਨ ਕਰਨਾ ਹੈ, ਪਰਮੇਸ਼ੁਰ ਵਾਹਿਗੁਰੂ ਜੀ ਦੇ ਸ਼ਬਦ ਦਾ ਚਿੰਤਨ ਕਰਨਾ ਹੈ, ਇਹ ਜੋਗ ਕਰਨਾ ਹੈ, ਇਹ ਇਸ਼ਨਾਨ ਕਰਨਾ ਹੈ। ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਦੀ, ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਆਪਣੇ ਪਾਵਨ ਮੁਖ ਤੋਂ ਇਹ ਬਚਨ ਉਚਾਰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਪਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਇੱਕ ਤਾਂ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਉਦਮ ਕਰੇ ਉੱਠੇ, ਭਾਵ ਹਿਰਦੇ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਜੀ ਦੇ ਵਾਹਿਗੁਰੂ ਜੀ ਦੇ ਮੰਤਰ ਦਾ ਜਿਹੜਾ ਹੈ ਉਹ ਸਿਮਰਨ ਕਰੇ, ਇਸ਼ਨਾਨ ਕਰੇ, ਇਹ ਆਪਣੇ ਸਰੀਰ ਦੀ ਕਿਰਿਆ ਨੂੰ ਸੋਧੇ, ਅੰਮ੍ਰਿਤ ਸਰ ਨਹਾਵੇ, ਇਹ ਭਾਵ ਮੱਜਣ ਕਰਨਾ ਹੈ। ਅੰਮ੍ਰਿਤ ਦੇ ਸਰ ਵਿੱਚ ਤੂੰ ਨਹਾਉਣਾ ਹੈ। ਅੰਮ੍ਰਿਤ ਦਾ ਸਰ ਕਿਹੜਾ ਹੈ? ਪਰਮੇਸ਼ੁਰ ਵਾਹਿਗੁਰੂ ਜੀ ਦੀ ਬਾਣੀ ਅਤੇ ਆਪਣੀ ਸੁਰਤ ਦਾ ਇਸ਼ਨਾਨ ਕਰਾਉਣਾ ਹੈ। ਬਾਣੀ ਦੇ ਅੰਦਰ ਜਦੋਂ ਭਾਵ ਸੁਰਤ ਜੁੜ ਜਾਵੇਗੀ, ਫਿਰ ਜਿਹੜੀ ਸੁਰਤ 'ਤੇ ਮਲੀਨਤਾ ਜੰਮੀ ਹੈ ਨਾ, ਵਿਕਾਰ ਭਾਵ ਮਨ ਵਿੱਚ ਹਾਵੀ ਹੋਏ ਨੇ, ਅਤੇ ਜਦੋਂ ਸੁਰਤ ਦਾ ਇਸ਼ਨਾਨ ਹੋਵੇਗਾ, ਮਤ ਮੈਲੀ ਹੋਏ ਪਾਪਾਂ ਕੇ ਸੰਗ।

ਤੁਰਨੇ ਰੋਜ਼ ਪ੍ਰਵੇਸ਼ ਕਰ ਜਾਂਦੇ ਨੇ, ਜਿਵੇਂ ਸਾਡਾ ਸਰੀਰ ਸਵੇਰ ਤੋਂ ਸ਼ਾਮ ਤੱਕ ਭਾਵ ਗੰਦਾ ਹੋ ਜਾਂਦਾ ਹੈ ਨਾ, ਇਸ਼ਨਾਨ ਕਰਨ ਦੀ ਲੋੜ ਹੈ, ਕਿਰਿਆ ਸੋਧਨ ਦੀ ਲੋੜ ਹੈ। ਇਸੇ ਤਰ੍ਹਾਂ ਜਦੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਸਿੱਖ ਆਪਣੀ ਕਿਰਿਆ ਕਰਦਾ ਹੈ, ਕਿਰਤ ਕਰਦਾ ਹੈ, ਇਹਨੂੰ ਸੁਰਤ ਜਿਹੜੀ ਹੈ ਉਹਦੀ ਪਵਿੱਤਰ ਕਰਨ ਦੀ ਬਹੁਤ ਲੋੜ ਹੈ। ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਵਿੱਚ ਸੁਰਤ ਜੋੜ ਲਾ, ਇਸ ਤਰ੍ਹਾਂ ਤੂੰ ਆਪਣੀ ਸੁਰਤ ਦਾ ਇਸ਼ਨਾਨ ਕਰਾਉਣਾ ਹੈ। ਜਟ ਕੋ ਜੋਗ ਭਾਵ ਜਤ ਲੰਬੀਆਂ ਲੰਬੀਆਂ ਜਿਹੜੀਆਂ ਤੂੰ ਜਤਾਵਾਂ ਵਧਾਉਣੀਆਂ, ਇਹ ਗੁਰੂ ਦੇ ਦੱਸੇ ਮਰਿਆਦਾ ਅਨੁਸਾਰ ਨੇਮ ਨਿਭਾਉਣਾ, ਇਹ ਜਤਾਵਾਂ ਵਧਾਉਣੀਆਂ। ਜੋਗ ਕੋ ਮੱਜਨ ਗੁਰੂ ਦੇ ਸ਼ਬਦ ਦਾ ਜੋਗ ਕਰਨਾ, ਇਹ ਤੂੰ ਆਪਣੀ ਆਤਮਿਕ ਜੀਵਨ ਦਾ ਇਸ਼ਨਾਨ ਕਰਾਉਣਾ ਹੈ। ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਜਦੋਂ ਗਿਆਨ ਪੈਦਾ ਹੋ ਜਾਵੇਗਾ ਤੇ ਸਭ ਤੋਂ ਉੱਤਮ ਇਸ਼ਨਾਨ ਹੈ। ਇੱਕ ਵਾਰੀ ਬੁੱਧੀ ਜਿਹੜੀ ਹੈ ਇਹਦਾ ਭਾਵ ਗਿਆਨ ਪ੍ਰਗਟ ਹੋ ਗਿਆ, ਫਿਰ ਇਹ ਭਾਵ ਇਹਦੇ ਵਿੱਚ ਮਾੜੇ ਪੁਰਨੇ ਨਹੀਂ ਆਉਣਗੇ। ਇਹ ਭਾਵਨਾ ਹੈ ਨਾ, ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੁੰਦੀ ਹੈ, ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਬਾਬਤ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਜੀਵਨ ਜਿਹੜਾ ਹੈ ਸਿੱਖ ਦਾ ਉਹ ਕਿਵੇਂ ਭਾਵ ਮੋੜ ਲੈਂਦਾ ਹੈ, ਕਿਵੇਂ ਗੁਰੂ ਦੀ ਕਿਰਪਾ ਵਰਤਦੀ ਹੈ। ਭਾਈ ਗੁਰਦਾਸ ਜੀ ਇੱਕ ਬਿੱਤ ਫਰਮਾਉਂਦੇ ਨੇ, ਜੈਸੇ ਤੋਂ ਅਨੇਕ ਰੋਗੀ ਆਵਤ ਹੈ ਬੈਦ ਗਿਰੇ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵਈ। ਡਾਕਟਰ ਦੇ ਕੋਲ, ਵੈਦ ਦੇ ਕੋਲ ਅਨੇਕ ਪ੍ਰਕਾਰ ਦੇ ਜਿਹੜੇ ਰੋਗੀ ਹੈ ਉਹ ਆਪਣੇ ਭਾਵ ਸਰੀਰ ਦਾ ਇਲਾਜ ਕਰਾਉਣ ਵਾਸਤੇ ਜਾਂਦੇ ਨੇ। ਕਿਸੇ ਨੂੰ ਕਿਸੇ ਤਰ੍ਹਾਂ ਦਾ ਭਾਵ ਰੋਗ ਹੁੰਦਾ ਹੈ, ਕੋਈ ਭਾਵ ਕਿਸੇ ਬਿਮਾਰੀ ਦੇ ਨਾਲ ਪੀੜਿਤ ਹੁੰਦਾ ਹੈ। ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗਿਰੇ, ਜਿਸ ਤਰ੍ਹਾਂ ਭਾਵ ਅਨੇਕ ਪ੍ਰਕਾਰ ਦੇ ਰੋਗੀ ਜਿਹੜੇ ਨੇ ਡਾਕਟਰ ਦੇ ਕੋਲ ਜਾਂਦੇ ਨੇ, ਵੈਦ ਦੇ ਕੋਲ ਜਾਂਦੇ ਨੇ। ਜੈਸੋ ਜੈਸੋ ਰੋਗ ਤੈਸੋ ਔਖਧ ਖਵਾਵਈ। ਜਿਸ ਤਰ੍ਹਾਂ ਦੀ ਕਿਸੇ ਨੂੰ ਬਿਮਾਰੀ ਹੁੰਦੀ ਹੈ ਨਾ, ਅਤੇ ਜਿਹੜਾ ਗੁਰੂ ਹੈ ਇਹ ਵੈਦ ਹੈ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਡਾਕਟਰ ਜਿਹੜਾ ਹੈ ਨਬਜ਼ ਚੈੱਕ ਕਰਦਾ ਹੈ, ਉਹਦਾ ਚੈੱਕਅਪ ਕਰਕੇ ਫਿਰ ਇਹ ਜਾਣ ਲੈਂਦਾ ਕਿ ਇਹਨੂੰ ਆਹ ਬਿਮਾਰੀ ਹੈ ਅਤੇ ਇਸ ਤਰੀਕੇ ਦੇ ਨਾਲ ਭਾਵੇਂ ਇਹਦਾ ਟ੍ਰੀਟਮੈਂਟ ਕਰਨਾ ਹੈ, ਫਿਰ ਉਸੇ ਤਰ੍ਹਾਂ ਦੀ ਉਹਨੂੰ ਦਵਾਈ ਦਿੰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ, ਫਿਰ ਗੁਰੂ ਪਾਤਸ਼ਾਹ ਜੀ ਦੇ ਬਾਬਤ ਭਾਈ ਗੁਰਦਾਸ ਜੀ ਇਹ ਪੰਕਤੀ ਉਚਾਰਦੇ, ਜੈਸੇ ਦਾਤਾ ਪਾਸ ਚੰਨ ਅਰਥੀ ਅਨੇਕ ਆਵੇ, ਜੋਈ ਜੋਈ ਜਾਚੇ ਦਾਦਾ ਦੁੱਖਨ ਮਿਟਾਵਈ। ਸਤਿਗੁਰੂ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸਿੱਖਾਂ ਨੂੰ ਆਤਮਿਕ ਜੀਵਨ ਦੀ ਸੁਧਾਈ ਕਰਨ ਵਾਸਤੇ ਭਾਈ ਗੁਰਦਾਸ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ ਕਿ ਜਿੱਦਾਂ ਕੋਈ ਦਾਤੇ ਦੇ ਦਾਤਾਂ ਵੰਡਣ ਵਾਲੇ ਦੇ ਪਾਸ ਅਨੇਕ ਪ੍ਰਕਾਰ ਦੇ ਜਿਹੜੇ ਨੇ ਮੰਗਤੇ ਜਾਂਦੇ ਨੇ, ਅਤੇ ਕਹਿੰਦੇ ਕੋਈ ਤਨ ਦੀ ਭਾਵ ਪੂਰਤੀ ਵਾਸਤੇ ਕੱਪੜਾ ਮੰਗਣ ਵਾਸਤੇ ਜਾਂਦਾ ਹੈ, ਕੋਈ ਭਾਵ ਪੇਟ ਦੀ ਭੁੱਖ ਦੀ ਪੂਰਤੀ ਵਾਸਤੇ ਜਾਂਦਾ ਹੈ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕੋਈ ਭਾਵ ਮੰਗਤੇ ਆਉਂਦੇ ਆ ਨਾ ਦਾਤੇ ਦੇ ਕੋਲ। ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਹਿੰਦੇ ਬਾਣੀ ਦੇ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੋ ਜੈਸੋ ਭੁੱਖ ਭਾਵ ਕੋਈ ਜਿਸ ਤਰ੍ਹਾਂ ਦੀ ਕੋਈ ਪਦਾਰਥ ਵਸਤੂ ਮੰਗਦਾ ਹੈ, ਦਾਦਾ ਦੁੱਖ ਨ ਮਿਟਾਵਈ, ਫਿਰ ਉਹਨਾਂ ਦੀ ਪੂਰਤੀ ਕਰ ਦਿੰਦਾ ਹੈ। ਅਸੀਂ ਗੁਰੂ ਕੀ ਹਜ਼ੂਰੀ ਅੰਦਰ ਆਉਂਦੇ ਹਾਂ ਨਾ ਦਾਤਾਂ ਮੰਗਣ, ਕੋਈ ਪੁੱਤ ਦੀ ਦਾਤ ਮੰਗਦਾ ਹੈ, ਕੋਈ ਭਾਵ ਕਿਸੇ ਤਰ੍ਹਾਂ ਦੀ ਦਾਤ ਮੰਗਦਾ ਹੈ, ਅਨੇਕ ਪ੍ਰਕਾਰ ਦੀਆਂ ਭਾਵਨਾ ਲੈ ਕੇ ਗੁਰੂ ਕੀ ਹਜ਼ੂਰੀ ਵਿੱਚ ਆਉਂਦੇ ਹਾਂ ਨਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਦਾਤਾ ਹੈ, ਦਾਤਾਂ ਦਾ ਮਾਲਕ ਹੈ। ਫਿਰ ਭਾਵਨਾ ਨੂੰ ਦੇਖ ਕੇ ਸਤਿਗੁਰੂ ਪਾਤਸ਼ਾਹ ਜੀ, ਇੱਛਾ ਪੂਰਕ ਸਰਪ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਭਾਵ ਸਾਰੀਆਂ ਇੱਛਾਵਾਂ ਪੂਰਨ ਕਰਨ ਵਾਲਾ ਹੈ ਹਰੀ ਪਰਮਾਤਮਾ ਵਾਹਿਗੁਰੂ। ਸੋ ਐਸਾ ਹਰ ਧਿਆਈਆ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ ਹੇ ਮੇਰੇ ਜੀੜੇ ਜਿੰਦੇ। ਤੂੰ ਐਸੇ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਣਾ ਕਰ, ਤਾਂ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਿਮਿੱਤ, ਜੋਈ ਜਾਹੀ ਜੋਗ ਤੈਸੀ ਟਹਿਲ ਬਤਾਵਈ। ਕਹਿੰਦੇ ਸਾਹੂਕਾਰ ਦੇ ਕੋਲ ਕੋਈ ਭਾਵ ਜਿਹੜਾ ਹੈ ਕਰਿੰਦਾ ਕੰਮ ਮੰਗਣ ਵਾਸਤੇ ਜਾਵੇ, ਅਤੇ ਪਹਿਲਾਂ ਉਹਦੀ ਭਾਵ ਸਟੱਡੀ ਵੇਖਦਾ ਹੈ, ਇਹਨੇ ਕਿੰਨੀ ਭਾਵ ਐਜੂਕੇਸ਼ਨ ਹਾਸਿਲ ਕੀਤੀ ਹੈ, ਫਿਰ ਇਹਨੇ ਕਿਹੜੀ ਡਿਗਰੀ ਹਾਸਿਲ ਕੀਤੀ ਹੈ। ਜਿੱਦਾਂ ਦਾ ਕੋਈ ਯੋਗ ਹੁੰਦਾ ਹੈ ਉਸੇ ਤਰ੍ਹਾਂ ਦਾ ਉਹਨੂੰ ਅਹੁਦਾ ਦਿੱਤਾ ਜਾਂਦਾ ਹੈ। ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਿਮਿੱਤ,
ਜੋਈ ਜਾਹੀ ਜੋਗ ਤੈਸੀ ਟਹਿਲ ਬਟਾਵੀ, ਉੱਦਾਂ ਦੀ ਉਹਨਾਂ ਨੂੰ ਟਹਿਲ ਦਿੱਤੀ ਜਾਂਦੀ ਹੈ ਨਾ। ਫਿਰ ਗੁਰੂ ਪਾਤਸ਼ਾਹ ਜੀ ਹਿਰਦੇ ਦੀਆਂ ਭਾਵਨਾ ਵੇਖਦੇ ਨੇ, ਆ ਸਾਰਿਆਂ ਨੂੰ ਸਾਨੂੰ ਟਹਿਲ ਹੀ ਬਖਸ਼ਿਸ਼ ਕੀਤੀ ਹੈ, ਗੁਰੂ ਦੀ ਕਿਰਪਾ ਹੈ, ਭਾਵ ਸਤਿਗੁਰੂ ਨੇ ਸਾਨੂੰ ਉਠਾ ਕੇ ਇੱਥੇ ਸਟੇਜ 'ਤੇ ਬਿਠਾ ਦਿੱਤਾ ਹੈ, ਇਹ ਗੁਰੂ ਦੀ ਕਿਰਪਾ ਹੈ, ਆਪਣੀ ਮਰਜ਼ੀ ਦੇ ਨਾਲ ਕੋਈ ਇੱਥੇ ਨਹੀਂ ਭਾਵ ਬੈਠ ਸਕਦਾ, ਜੇ ਹੁਕਮ ਤਿਵੇ ਤੇ ਵਿਕਾਰ ਸਭ ਕੁਛ ਉਹਦੇ ਹੁਕਮ ਦੇ ਨਾਲ ਹੋ ਰਿਹਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਹਿਰਦੇ ਦੀਆਂ ਭਾਵਨਾ ਦੇਖਦਾ ਹੈ, ਜਿਹਦੀ ਭਾਵਨਾ ਸੱਚੀ ਹੋ ਜਾਂਦੀ ਹੈ ਉਹ ਗੁਰੂ ਦੇ ਨਜ਼ਦੀਕ ਜਾ ਅੱਪੜਦਾ ਹੈ ਅਤੇ ਗੁਰੂ ਬਾਂਹ ਫੜ ਕੇ ਉਹਨੂੰ ਅਕਾਲ ਪੁਰਖ ਪਰਮਾਤਮਾ ਦੇ ਭਾਵ ਦਰਬਾਰ ਤੱਕ ਪਹੁੰਚਾ ਦਿੰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਤ ਕੀ ਜੋ ਭਾਵ ਜਤ ਦੀਆਂ ਤੂੰ ਜਤਾਂ ਵਧਾਉਣੀਆਂ ਹੈ ਅਤੇ ਯੋਗ ਦਾ ਮੰਜਨ ਕਰਨਾ ਹੈ ਅਤੇ ਨੇਮ ਕੇ ਨਖਨ ਵਢਾਓ, ਭਾਵ ਇੱਕ ਐਸਾ ਮਤ ਹੈ ਕਿ ਉਹਨਾਂ ਨੇ ਲੰਮੇ ਲੰਮੇ ਨੌਂ ਵਧਾਉਣੇ ਸ਼ੁਰੂ ਕਰ ਦਿੱਤੇ ਸੀ। ਅਤੇ ਦਸਮ ਪਾਤਸ਼ਾਹ ਜੀ ਕਹਿੰਦੇ ਸਿੱਖਾ ਤੂੰ ਕਿਹੜੇ ਭਾਵ ਨੌਂ ਵਧਾਉਣੇ ਹੈ, ਨੇਮ ਕੇ ਨਖਨ ਵਢਾਓ, ਆਪਾਂ ਨੇਮ ਨਿੱਤ ਨੇਮ ਜਿਹਨੂੰ ਕਹਿੰਦੇ ਹਾਂ ਇਸ ਤਰ੍ਹਾਂ ਇਸ ਪ੍ਰਕਾਰ ਦੇ ਨੌਂ ਵਧਾਉਣੇ ਹੈ। ਪਹਿਲੋ ਨੇਮ ਹੈ ਅਤੇ ਨੇਮ ਤੋਂ ਬਰਾ ਬਾਅਦ ਬਣਦਾ ਹੈ ਪ੍ਰੇਮ, ਅਤੇ ਪ੍ਰੇਮ ਤੋਂ ਉਪਰੰਤ ਹੁੰਦਾ ਹੈ ਵੈਰਾਗ, ਅਤੇ ਵਿਰਾਗ ਤੋਂ ਉਪਰੰਤ ਹੁੰਦਾ ਹੈ ਤਿਆਗ। ਜਦੋਂ ਨੇਮ ਬਣਦਾ ਹੈ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਉੱਠਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਜੁੜਦੇ ਹਾਂ, ਸ਼ਬਦ ਦਾ ਚਿੰਤਨ ਕਰਦੇ ਹਾਂ ਨਾ, ਅਤੇ ਸ਼ਬਦ ਨੂੰ ਜਪਦਿਆਂ ਜਪਦਿਆਂ ਮਨ ਨਿਰਮਲ ਹੋ ਜਾਂਦਾ ਹੈ ਅਤੇ ਫਿਰ ਹਿਰਦੇ 'ਚ ਪ੍ਰੇਮ ਬਣ ਜਾਂਦਾ ਹੈ। ਜਦੋਂ ਲੰਮਾ ਸਮਾਂ ਸਿੱਖ ਜਿਹੜਾ ਹੈ ਨੇਮ ਨਿਭਾਉਂਦਾ ਹੈ ਨਾ, ਅਤੇ ਕਿਤੇ ਲੰਮਾ ਸਮਾਂ ਨੇਮ ਨਿਭਾਉਂਦਿਆਂ ਇੱਕ ਦਿਨ ਅਵੇਸਲਾਪਨ ਆ ਜਾਵੇ ਨਾ, ਅਤੇ ਫਿਰ ਉਹਨੂੰ ਐਂ ਲੱਗਦਾ ਹੈ ਕਿ ਜਿਵੇਂ ਉਹਦਾ ਪਤਾ ਨਹੀਂ ਕੀ ਗਵਾਚ ਗਿਆ ਹੋ।

ਭਗਤ ਫਰੀਦ ਜੀ ਕਹਿੰਦੇ ਇੱਕ ਦਿਨ ਐਸਾ ਵੇਸਲਾਪਨ ਆਇਆ ਕਿ ਜਰਾ ਕੁ ਬੰਦਗੀ ਕਰਨ ਤੋਂ ਭਾਵ ਜਿਹੜੇ ਨੇ ਉਹ ਭਾਵ ਤਿਆ ਜਿਹੜੇ ਨੇ ਉਹ ਲੇਟ ਹੋ ਗਏ, ਬੰਦਗੀ ਨਾ ਕੀਤੀ ਉਸ ਦਿਨ। ਅਤੇ ਕਹਿੰਦੇ ਸਾਰੀ ਰਾਤ ਜਿਹੜੀ ਸੀ ਉਹ ਬੜੀ ਨਾ ਉਸਲ ਵੱਟੇ ਭਾਂਦਿਆਂ ਨੰਗੀ, ਤਕਲੀਫ ਵਿੱਚ ਨੰਗੀ, ਚੈਨ ਨਾ ਆਇਆ। ਅਤੇ ਭਗਤ ਫਰੀਦ ਜੀ ਨੇ ਇਹ ਪ੍ਰਗਟੀ ਇਕੱਲੀ ਤਜਰਬਾ ਜਿਹੜਾ ਹੈ ਸਰੀਰ 'ਤੇ ਹੰਢਾ ਕੇ ਫਿਰ ਸਲੋਕ ਉਚਾਰਨ ਕੀਤਾ, ਫਰੀਦਾ ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ, ਭਾਵ ਮੇਰੇ ਸਰੀਰ ਦੇ ਜਿਹੜੇ ਅੰਗ ਸੀਗੇ ਉਹਨਾਂ ਨੂੰ ਚੈਨ ਨਹੀਂ ਆਇਆ, ਕਿਉਂਕਿ ਪਰਮਾਤਮਾ ਇਸ ਜਿੰਦ ਦਾ ਮਾਲਕ ਹੈ, ਸਾਡਾ ਪਤੀ ਹੈ। ਅਤੇ ਇਸ ਕਰਕੇ ਭਾਵ ਅਕਾਲ ਪੁਰਖ ਪਰਮਾਤਮਾ ਦੇ ਨਾਲ ਇਹ ਜਿੰਦ ਦਾ ਮਿਲਾਪ ਨਾ ਹੋ ਜਾਵੇ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਸੁਹਾਗਣ ਨਹੀਂ ਆਖਿਆ ਜਾਂਦਾ, ਜਿਹਦਾ ਸਿਰ 'ਤੇ ਪਤੀ ਨਾ ਹੋਵੇ ਉਹਨੂੰ ਸੁਹਾਗਣ ਨਹੀਂ, ਪਤੀ ਵਾਲੀ ਨਹੀਂ ਆਖਿਆ ਜਾਂਦਾ। ਅਤੇ ਜਿਹਦਾ ਗੁਰੂ ਜਿਹੜਾ ਜਿਹਨੇ ਆਪਾਂ ਸਮਰਪਿਤ ਨਹੀਂ ਕੀਤਾ ਗੁਰੂ ਨੂੰ, ਉਹ ਗੁਰੂ ਵਾਲਾ ਨਹੀਂ ਅਸੀਂ ਕਹਾ ਸਕਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਾਂ ਹੀ ਤੂੰ ਸਿੱਖ ਹੈ ਜਦੋਂ ਪਰਮੇਸ਼ਰ ਵਾਹਿਗੁਰੂ ਜੀ ਦੇ ਦੱਸੇ ਹੋਏ ਮਾਰਗ 'ਤੇ ਚੱਲਦਾ ਹੈ। ਇਸ ਤਰ੍ਹਾਂ ਦਾ ਤੂੰ ਨੇਮ ਵਧਾਉਣਾ ਹੈ, ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭੂਤ ਲਗਾਓ। ਆਤਮਾ ਨੂੰ ਉਪਦੇਸ਼ ਕਾਹਦਾ ਦੇਣਾ ਹੈ, ਗੁਰੂ ਭਾਵ ਗਿਆਨ ਹੈ ਕਿਹੜਾ ਹੈ, ਸਾਡਾ ਗੁਰੂ। ਗੁਰੂ ਨੂੰ ਗਿਆਨ ਬਣਾ ਲਾ ਅਤੇ ਆਤਮਾ ਨੂੰ ਸ਼ਬਦ ਦੇ ਦੁਆਰਾ ਉਪਦੇਸ਼ ਦੇ ਕੇ ਜੀਵ ਤੂੰ ਕਰਨਾ ਕੀ ਹੈ, ਤੇਰਾ ਕਰਮ ਕੀ ਹੈ, ਆਪਣੇ ਕਰਮ ਦੀ ਪਛਾਣ ਕਰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਸ਼ਬਦ ਸਿੱਖ ਦਾ ਭਾਵ ਮਾਰਗ ਦਰਸ਼ਕ ਹੈ, ਅਤੇ ਸਿੱਖ ਨੂੰ ਸ਼ਬਦ ਤੋਂ ਬਿਨਾਂ ਹੋਰ ਕਿਸੇ ਦੀ ਟੇਕ ਨਹੀਂ ਧਰਨੀ ਚਾਹੀਦੀ। ਸਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਜੇ ਵਾਹਿਗੁਰੂ ਮੰਤਰ ਦਿੱਤਾ ਹੈ ਨਾ, ਭਾਈ ਗੁਰਦਾਸ ਜੀ ਨੇ ਕਬਿੱਤ ਉਚਾਰਿਆ ਹੈ, ਜੈਸੇ ਅੱਠ ਸੱਠ ਤੀਰਥ ਪਰਸ ਕੀਓ, ਜੁਗ ਚਾਰ ਚੜਿਓ ਕਹਿਲਾਸ ਰਹਿਓ। ਕਹਿੰਦੇ ਭਾਵ ਕੋਈ 68 ਤੀਰਥਾਂ ਦੀ ਯਾਤਰਾ ਕਰ ਲਵੇ, ਉੱਥੇ ਇਸ਼ਨਾਨ ਕਰ ਲਵੇ, ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜਿਓ ਕਹਿਲਾਸ ਰਹਿਓ। ਚਾਰ ਯੁੱਗ ਕੈਲਾਸ ਪਰਬਤ 'ਤੇ ਜਾ ਕੇ ਅਤੇ ਸ਼ਿਵ ਜੀ ਦੀ ਆਰਾਧਨਾ ਕਰੇ। ਫਿਰ ਦੂਸਰੀ ਪੰਕਤੀ ਉਚਾਰਦੇ ਨੇ, ਜੈਸੇ ਲੱਖ ਬਾਰ ਕੁਰਸ਼ੇਤਰ ਮੇਂ ਅਸਮੇਧ ਜਗ ਭੰਗ ਠਹਿਓ। ਕਹਿੰਦੇ ਭਾਵ ਕੁਰੂਕਸ਼ੇਤਰ ਦੀ ਧਰਤੀ 'ਤੇ ਜਾ ਕੇ ਲੱਖਾਂ ਹੀ ਵਾਰੀ ਅਸਮੇਧ ਜਗ ਜਿਹੜਾ ਹੈ, ਅਭੰਗ ਦਾ ਅਰਥ ਹੈ ਕਿ ਉਹਦੇ ਵਿੱਚ ਕੋਈ ਵਿਘਨ ਨਾ ਪਵੇ, ਉਹ ਸੰਪੂਰਨ ਸੰਪੰਨ ਹੋ ਜਾਵੇ ਜਿਹੜਾ ਭਾਵ ਜਗ ਸੀ। ਅਤੇ ਸਤਿਗੁਰੂ ਕਹਿੰਦੇ ਲੱਖਾਂ ਵਾਰੀ ਐਸੇ ਜਗ ਕੀਤੇ ਜਾਣ, ਜੈਸੇ ਕੋਟ ਬਰਸ ਤਪ ਉਰਦਮੁਖੀ ਬੈਸੰਤਰ

ਲਟਕ ਕੇ ਤੇ ਥੱਲੇ ਅੱਗ ਬਾਲ ਕੇ ਤੇ ਕਰੋੜਾਂ ਵਾਰ ਆਪਣੇ ਤਨ ਦੀ ਅਹੁਤੀ ਦੇ ਦੇਵੇ। ਜੈਸੇ ਕੋਟ ਬਰਸ ਤਪ ਉਰਦਮੁਖੀ ਬੈਸੰਤਰ ਮੇ ਤਨ ਦਾਹ ਦਿਓ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਵਾਹਿਗੁਰੂ ਇਤਨਾ ਪਾਵਨ ਸ਼ਬਦ ਹੈ ਜਿਹਨੇ ਇੱਕ ਵਾਰੀ ਆਪਣੀ ਰਸਨਾ ਤੋਂ ਉਚਾਰ ਲਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਪ ਜਪਤ ਅਰ ਜਗਤ ਜਪਾਵਤ ਭਗਤ ਸਰੋਮਣ ਮਾਹੇ ਕਲੀ, ਭਾਵ ਸਭ ਤੋਂ ਜਿਹੜੀ ਹੈ ਸ੍ਰੇਸ਼ਟ ਕੀ ਹੈ ਕਲਯੁਗ ਦੇ ਵਿੱਚ? ਪਰਮੇਸ਼ਰ ਦੀ ਭਗਤੀ। ਅਤੇ ਆਪ ਜਪੇ, ਦੂਸਰਿਆਂ ਨੂੰ ਵੀ ਜਪਾਵੇ, ਸੰਗਤ ਦੇ ਵਿੱਚ ਬੈਠ ਕੇ ਕੇਵਲ ਅਤੇ ਕੇਵਲ ਨਾਮ ਦੇ ਨਾਲ ਜੁੜੇ। ਇਹ ਸੰਸਾਰ ਦੀਆਂ ਜਿਹੜੀਆਂ ਪੋਲੀਟਿਕਸ ਹੈ ਇਹਨੂੰ ਬਾਹਰ ਰੱਖ ਕੇ ਆਵੇ, ਦਰਬਾਰ ਦੇ ਵਿੱਚ ਕੇਵਲ ਅਤੇ ਕੇਵਲ ਇੱਕ ਗੁਰੂ ਦਾ ਭਾਵ ਆਸਾ ਹੋਵੇ, ਗੁਰੂ ਦੇ ਸ਼ਬਦ ਦਾ ਚਿੰਤਨ ਹੋਵੇਗਾ। ਜਦੋਂ ਇਕਾਗਰਤਾ ਬਣ ਜਾਵੇਗੀ, ਹਜ਼ਾਰ ਵਾਰੀ ਕੋਈ ਮੁੱਖ ਤੋਂ ਵਾਹਿਗੁਰੂ ਕਹਿ ਦੇਵੇ ਅਤੇ ਭਾਵ ਛੁਰਤ ਇਕਾਗਰ ਨਾ ਹੋਵੇ, ਸਤਿਗੁਰੂ ਕਹਿੰਦੇ ਉਹਦਾ ਭਲੀ ਪੂਤ ਨਹੀਂ ਹੋਵੇਗਾ। ਦਸਮ ਪਾਤਸ਼ਾਹ ਜੀ ਫਰਮਾਉਂਦੇ ਨੇ, ਏਕ ਚਿੱਤ ਏਕ ਛਿਨ ਜੇ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਦੋਂ ਮਨ ਦੀ ਇਕਾਗਰਤਾ ਬਣ ਜਾਵੇ ਨਾ, ਕਿਤੇ ਸਿੱਖ ਇੱਕ ਵਾਰੀ ਵਾਹਿਗੁਰੂ ਮੁੱਖ ਤੋਂ ਕਹਿ ਦੇਵੇ ਅਤੇ ਉਹਦੀ ਭਾਵ ਹਾਜ਼ਰੀ ਧੁਰ ਦਰਗਾਹ ਤੱਕ ਲੱਗਦੀ ਹੈ, ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਉਹਦੀ ਹਾਜ਼ਰੀ ਲੱਗ ਜਾਂਦੀ ਹੈ। ਇਸ ਪ੍ਰਕਾਰ ਮਨ ਦੀ ਇਕਾਗਰਤਾ ਬਣਾ ਕੇ ਸੁਰਤ ਨੂੰ ਟਿਕਾ ਕੇ ਵਾਹਿਗੁਰੂ ਕਹਿਣਾ ਹੈ। 10 ਮਿੰਟ ਹੀ ਬੈਠ ਕੇ ਜੇ ਅਸੀਂ ਵਾਹਿਗੁਰੂ ਕਹਿ ਲਈਏ, ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਇਕਾਗਰਤਾ ਨਹੀਂ ਨਾ ਮਨ ਦੀ ਬਣਦੀ ਤੇ ਸਾਡਾ ਸਮਾਂ ਸਫਲ ਨਹੀਂ ਹੁੰਦਾ। ਗੁਰੂ ਪਿਆਰ ਵਾਲਿਓ, ਸਾਹਿਬਾਂ ਨੇ ਸਾਨੂੰ ਇਹ ਜੁਗਤੀ ਦੱਸੀ ਹੈ, ਭਾਵ ਗੁਰੂ ਦਾ ਗਿਆਨ ਜਿਹੜਾ ਹੈ ਇਹ ਤੇਰੇ ਵਾਸਤੇ ਮਾਰਗ ਦਰਸ਼ਕ ਹੈ। ਅਤੇ ਤੂੰ ਆਪਣੀ ਮਾਤਮਾ ਨੂੰ, ਪਰ ਸਤਿਗੁਰੂ ਕਹਿੰਦੇ ਨੇ, ਪ੍ਰਥਮੇ ਮਨ ਪ੍ਰਬੋਧੇ ਆਪਣਾ ਪਛ ਅਵਰ ਰਝਾਵੇ, ਪਹਿਲੋਂ ਆਪਣੇ ਮਨ ਨੂੰ ਗਿਆਨ ਦੇ, ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰ, ਫਿਰ ਸੰਸਾਰ ਦੇ ਵਿੱਚ ਤੂੰ ਜਾ ਕੇ ਜਿਹੜਾ ਹੈ ਦੂਸਰਿਆਂ ਨੂੰ ਮਤ ਦੇਣ ਵਾਸਤੇ ਜਾਣਾ ਹੈ। ਪਹਿਲੋਂ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕਰ। ਮਨ ਜੀਤੇ ਜਗ ਜੀਤ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ, ਕਰੋੜਾਂ ਦੇ ਵਿੱਚ ਕੋਈ ਇੱਦਾਂ ਦਾ ਇੱਕ ਭਾਵ ਜਿਹੜਾ ਹੈ ਭਲਾ ਪੁਰਸ਼ ਹੁੰਦਾ ਹੈ ਜਿਹਨੇ ਮਨ ਨੂੰ ਜਿੱਤਿਆ ਹੋਵੇ, ਵਕਾਰਾਂ 'ਤੇ ਕਾਬੂ ਪਾਇਆ ਹੋਵੇ। ਅਤੇ ਸਤਿਗੁਰੂ ਪਾਤਸ਼ਾਹ ਜੀ ਦਾ ਸ਼ਬਦ ਸਾਨੂੰ ਜੀਵਨ ਜਾਚ ਦੱਸਦਾ ਹੈ। ਅਸੀਂ ਇੱਥੋਂ ਸ਼ਬਦ ਦੀ ਦਾਤ ਲੈਣ ਵਾਸਤੇ ਆਉਂਦੇ ਹਾਂ, ਕਿਉਂਕਿ ਸਤਿਗੁਰੂ ਕਹਿੰਦੇ ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। ਕਿੰਨੀ ਸੰਪਤੀ, ਧਨ, ਘਰ ਬਾਰ, ਗੱਡੀਆਂ ਸਾਡੇ ਕੋਲ ਹੋਣ ਅਤੇ ਮਨ ਨੂੰ ਚੈਨ ਨਹੀਂ ਹੁੰਦਾ। ਅਤੇ ਸਤਿਗੁਰੂ ਕਹਿੰਦੇ ਨੇ ਸੰਸਾਰ ਦੇ ਧਨ ਦੇ ਨਾਲ ਤੂੰ ਕੇਵਲ ਸੁਵਿਧਾ ਲੈ ਸਕਦਾ, ਸੰਸਾਰ ਦੀ ਸੁੱਖ ਨਹੀਂ ਲੈ ਸਕਦਾ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਭਗਤੀ ਤੋਂ ਬਿਨਾਂ ਆਤਮਾ ਨੂੰ ਸੁੱਖ ਨਹੀਂ ਜੇ ਮਿਲਣਾ। ਜਦੋਂ ਬੰਦਗੀ ਕਰੇਗਾ, ਸਿਮਰਨ ਕਰੇਗਾ, ਸੇਵਾ ਕਰੇਗਾ, ਤੇਰੀ ਆਤਮਾ ਨੂੰ ਆਪਾਵ ਸੁੱਖ ਮਿਲ ਜਾਵੇਗਾ, ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭੂਤ ਲਗਾਓ। ਗਿਆਨ ਨੂੰ ਭਾਵ ਤੂੰ ਗੁਰੂ ਬਣਾ ਲਾ, ਅਤੇ ਆਤਮਾ ਨੂੰ ਉਪਦੇਸ਼ ਦੇ ਸ਼ਬਦ ਦੇ ਦੁਆਰਾ, ਅਤੇ ਆਪਣੇ ਤਨ 'ਤੇ ਭਾਵ ਨਾਮ ਦੀ ਵਿਭੂਤੀ ਲਾ ਲਾ। ਜਿਵੇਂ ਜੋਗੀ ਭਾਵ ਤਨ 'ਤੇ ਸੁਆਹ ਮਲ ਲੈਂਦੇ ਸੀ ਨਾ, ਵਿਭੂਤੀ ਲਾ ਲੈਂਦੇ ਸੀ, ਸਿੱਖ ਨੇ ਕਿਹੜੀ ਵਿਭੂਤੀ ਲਾਉਣੀ ਹੈ? ਨਾਮ ਦੀ ਵਿਭੂਤੀ ਲਾਉਣੀ ਹੈ ਆਪਣੇ ਤਨ 'ਤੇ। ਇਹ ਭਾਵ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਦਾ ਤੂੰ ਯੋਗ ਕਰਨਾ ਹੈ। ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਜੀ ਦੇ ਦਰ 'ਤੇ ਆ ਕੇ ਜੀਵ ਜਿਹੜਾ ਹੈ ਸੁਰਤ ਇਕਾਗਰ ਨਹੀਂ ਨਾ ਕਰਦਾ, ਉਹਨਾਂ ਚਿਰ ਸਾਡਾ ਭਾਵ ਇਹ ਸਮਾਂ ਸਫਲ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਦਾਤਾ ਹੈ, ਦਾਤਾਂ ਦਾ ਮਾਲਕ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੈਸੇ ਦਾਤਾ ਪਾਸ ਤਨ ਅਰਥੀ ਅਨੇਕ ਆਵੇ, ਜੋਈ ਜੋਈ ਜਾਚੈ ਦੇਦਾ ਦੁੱਖ ਨ ਮਿਟਾਵਈ। ਅਸੀਂ ਦਾਤਾਂ ਮੰਗਣ ਆਉਂਦੇ ਹਾਂ ਅਤੇ ਸਤਿਗੁਰੂ ਪਾਤਸ਼ਾਹ ਉਸੇ ਦੀਆਂ ਉਸੇ ਤਰ੍ਹਾਂ ਪ੍ਰਕਾਰ ਦੀਆਂ ਦਾਤਾਂ ਦੇ ਕੇ ਜੀਵ ਦੀ ਭਾਵ ਸੰਸਾਰਕ ਅਤੇ ਪ੍ਰਲੋਕ ਦੀ ਪੂਰਤੀ ਵੀ ਕਰ ਦਿੰਦੇ ਨੇ। ਨਾਮ ਧਨ ਮੰਗਣ ਵਾਸਤੇ ਜਿਹੜੇ ਆਉਂਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਦੀਵੀ ਧਨ ਹੈ, ਜਗਤ 'ਤੇ ਜੀਵਨ ਵਿੱਚ ਗੁਜ਼ਾਰਨ ਵਾਸਤੇ ਇੱਕ ਸੰਸਾਰੀ ਧਨ ਹੈ ਅਤੇ ਇੱਕ ਸਦੀਵੀ ਧਨ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਗਿਆਨੀਆਂ ਕਾ ਧਨ ਹਰ ਨਾਮ ਹੈ ਜੋ ਸਦ ਹੀ ਰਹਿਆ ਸਮਾਏ। ਇਹ ਸੰਸਾਰੀ ਧਨ ਕਦੇ ਬਹੁਤਾ ਆ ਗਿਆ,
ਕਦੇ ਥੋੜ੍ਹਾ ਆ ਗਿਆ, ਪਰ ਅਸੀਂ ਜਦੋਂ ਕਿਤੇ ਘਾਟਾ ਪੈ ਜਾਵੇ ਉਸੇ ਵੇਲੇ ਪਰਮੇਸ਼ੁਰ ਨੂੰ ਅਲਾਮੇ ਦੇਣ ਲੱਗ ਜਾਂਦੇ। ਗੁਰੂ ਪਿਆਰ ਵਾਲਿਓ, ਅਲਾਮਾ ਨਹੀਂ ਦੇਣਾ ਚਾਹੀਦਾ। ਸਾਡੇ ਪੂਰਬਲੇ ਕਰਮਾਂ ਦੀ ਪਰਾਲਬਧ ਹੈ ਜੋ ਇਹ ਜੀਵਨ ਮਿਲਿਆ ਹੈ, ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਜਿਤਨੇ ਸਾਡੇ ਧੀਆਂ ਪੁੱਤਰ ਘਰ ਵਾਲੀ ਪਰਿਵਾਰ ਮਾਤਾ ਪਿਤਾ ਹੈ ਨਾ, ਇਹ ਸਾਰੇ ਪੂਰਬਲੇ ਕਰਮਾਂ ਦੇ ਸੰਬੰਧ ਕਰਕੇ ਸਾਨੂੰ ਮਿਲੇ ਨੇ। ਅਤੇ ਅਸੀਂ ਮਨ ਵਿੱਚ ਕਈ ਵਾਰੀ ਖੁੰਸ ਕਰ ਜਾਂਦੇ ਹਾਂ ਅਤੇ ਦੋਸ਼ ਸਾਡੇ ਆਪਣੇ ਕਰਮਾਂ ਦਾ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਕਰਮਾਂ ਕਰਕੇ ਅਸੀਂ ਦੂਜੇ ਨੂੰ ਦੋਸ਼ੀ ਠਹਿਰਾਉਣ ਲੱਗ ਜਾਂਦੇ ਹਾਂ, ਦੂਸਰੇ ਨੂੰ ਦੋਸ਼ੀ ਨਹੀਂ ਠਹਿਰਾਉਣਾ। ਇਸ ਕਰਕੇ ਹਮੇਸ਼ਾ ਪਰਮੇਸ਼ੁਰ ਦੇ ਭਾਉ ਵਿੱਚ ਜੁੜ ਕੇ ਪਰਮੇਸ਼ੁਰ ਦੇ ਗਿਆਨ ਦੀ ਪ੍ਰਾਪਤੀ ਜਿਹੜਾ ਕਰ ਲੈਂਦਾ ਹੈ, ਗਿਆਨੀਆਂ ਕਾ ਧਨ ਹਰ ਨਾਮ ਹੈ ਜੋ ਸਾਧੀ ਰਿਹਾ ਸਮਾਏ, ਜਿਹੜੇ ਗਿਆਨਵਾਨ ਹੁੰਦੇ ਆ ਨਾ, ਉਹਨਾਂ ਦਾ ਹਰੀ ਦਾ ਨਾਮ ਦਾ ਧਨ ਉਹਨਾਂ ਦੇ ਕੋਲ ਹੁੰਦਾ ਹੈ। ਨਾ ਇਹ ਅਖੁੱਟ ਨਾ ਨਖੁੱਟੇ ਨਾ ਜਾਏ, ਇਹਨੂੰ ਨਾ ਪਾਣੀ ਡੋਬ ਸਕਦਾ ਹੈ, ਨਾ ਹਵਾ ਉਡਾ ਸਕਦੀ ਹੈ, ਨਾ ਇਹਨੂੰ ਅੱਗ ਜਲਾ ਸਕਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨਾ ਇਹਨੂੰ ਕੋਈ ਚੋਰ ਚੁਰਾ ਸਕਦਾ ਹੈ, ਐਸਾ ਧਨ ਹੈ ਇਹ, ਇਹਨੂੰ ਅਖੁੱਟ ਤਾਂ ਆਖਿਆ ਹੈ। ਆ ਸੰਸਾਰੀ ਧਨ ਤਾਂ ਕਦੇ ਘਾਟਾ ਪੈ ਜੇ ਖਤਮ ਹੋ ਜਾਂਦਾ ਹੈ ਨਾ, ਪਰ ਪਰਮਾਤਮਾ ਦੇ ਨਾਮ ਦਾ ਧਨ ਜਿਹੜਾ ਹੈ ਇਹਨੂੰ ਕੋਈ ਚੁਰਾ ਨਹੀਂ ਸਕਦਾ। ਸਰੀਰ ਖਤਮ ਹੋ ਜਾਵੇ ਇਹ ਤਾਂ ਵੀ ਧਨ ਜਿਹੜਾ ਹੈ ਨਾਲ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੱਚ ਦੇ ਨਾਲ ਜੋੜਿਆ। ਸੱਚ ਕੇਵਲ ਅਤੇ ਕੇਵਲ ਪਰਮੇਸ਼ੁਰ ਦਾ ਨਾਮ ਹੈ ਜੋ ਸਦੀਵੀ ਕਾਲ ਵਾਸਤੇ ਜੀਵ ਤੇਰੇ ਨਾਲ ਜਾਵੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਤੈਸੇ ਗੁਰ ਸਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵਈ। ਇਸੇ ਤਰ੍ਹਾਂ ਗੁਰੂ ਕੀ ਸ਼ਰਨ ਵਿੱਚ ਅਨੇਕ ਸਿੱਖ ਆਉਂਦੇ ਨੇ, ਕਿਸੇ ਦੀ ਕੋਈ ਭਾਵਨਾ ਹੁੰਦੀ, ਕਿਸੇ ਦੀ ਕੋਈ ਭਾਵਨਾ ਹੁੰਦੀ ਹੈ, ਅਤੇ ਸਤਿਗੁਰੂ ਪਾਤਸ਼ਾਹ ਸਾਰਿਆਂ ਦੀਆਂ ਜਿਹੜੀਆਂ ਇੱਛਾਵਾਂ ਪੂਰਨ ਕਰਨ ਵਾਲੇ ਗੁਰੂ ਪਿਆਰ ਵਾਲਿਓ। ਇਸ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਹੀ ਸਾਡਾ ਅਵੇਸਲਾਪਨ ਦੂਰ ਹੋਣਾ ਹੈ, ਗੁਰੂ ਸ਼ਬਦ ਦੇ ਨਾਲ ਹੀ ਸਾਡੇ ਹਿਰਦੇ ਦੇ ਅੰਦਰ ਜਾਗਰਤੀ ਅਵਸਥਾ ਆਉਣੀ ਹੈ। ਇਹ ਜਿੰਨਾ ਚਿਰ ਗਿਆਨ ਨਹੀਂ ਨਾ ਹੁੰਦਾ ਜੀਵ ਤੇਰੇ ਅੰਦਰ, ਉਹਨਾਂ ਚਿਰ ਸੁਖੋਪਤੀ ਨੀਂਦ ਦੇ ਵਿੱਚ ਤੂੰ ਸੁੱਤਾ ਹੋਇਆ ਹੈ, ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ। ਇਸ ਕਰਕੇ ਸਤਿਗੁਰੂ ਦੇ ਸ਼ਬਦ ਦਾ ਚਿੰਤਨ ਕਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਾਮ ਜਪੇਗਾ ਉੱਤੇ ਕਾਲ ਵੀ ਜੋਰ ਨਹੀਂ ਪਾਵੇਗਾ। ਹਰ ਹਰ ਨਾਮ ਜਪੰਤਿਆਂ ਕਸ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਜਿਹੜਾ ਹਰੀ ਦਾ ਨਾਮ ਆਪਣੀ ਰਸਨਾ ਦੇ ਨਾਲ ਜਪਦਾ ਹੈ ਨਾ, ਉਹਨੂੰ ਭਾਵ ਜਮ ਦਾ ਕਾਲ ਜਿਹੜਾ ਸਮਾਂ ਹੈ ਉਹ ਵੀ ਭਾਵ ਤੰਗ ਨਹੀਂ ਕਰਦਾ, ਉਹ ਸਮੇਂ ਦੀ ਮਾਰ ਤੋਂ ਪਰੇ ਚਲਿਆ ਜਾਂਦਾ ਹੈ, ਉਹ ਕਰਮਾਂ ਦੀ ਮਾਰ ਨਹੀਂ ਖਾਂਦਾ, ਉਹ ਵਾਰ ਵਾਰ ਉਹਨੂੰ ਜੂਨਾਂ ਦਾ ਗੇੜ ਨਹੀਂ ਭੁਗਤਣਾ ਪੈਂਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਰ ਨਾਮ ਜਪੰਤਿਆਂ ਕਸ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ। ਮਨ ਅਤੇ ਤਨ ਇਹ ਦੋਨੇ ਸੁਖੀ ਹੋ ਜਾਂਦੇ ਨੇ ਅੰਤੇ ਮਿਲੇ ਗੋਪਾਲ। ਗੋ ਨਾ ਧਰਤੀ ਦਾ ਪਾਲ, ਇਹਨੂੰ ਪਾਲਣਾ ਕਰਨ ਵਾਲਾ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ, ਅੰਤ ਨੂੰ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਗੁਰੂ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ। ਪੂਰਨ ਗੁਰਸਿੱਖ ਉਹ ਹੀ ਹੈ ਜਿਹੜਾ ਗੁਰੂ ਦੇ ਦੱਸੇ ਆਸੇ 'ਤੇ ਆਪਣਾ ਜੀਵਨ ਬਤੀਤ ਕਰਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੁੱਧ ਜਿਉਂ ਦੀਪਕ ਜਿਉਂ ਉਜਿਆਰੇ, ਇਹ ਬੁੱਧ ਦੀਵੇ ਵਾਂਗੂ ਤਾਂ ਹੀ ਲੱਟ ਲੱਟ ਬਲੇਗੀ ਜਦੋਂ ਤੂੰ ਨਾਮ ਦੇ ਭਾਵ ਰਸਤੇ 'ਤੇ ਚੱਲੇਗਾ, ਗੁਰੂ ਦੇ ਦੱਸੇ ਸ਼ਬਦ ਦੀ ਕਮਾਈ ਕਰੇਗਾ, ਤੇਰੇ ਹਿਰਦੇ ਦੇ ਅੰਦਰ ਜਿਹੜਾ ਹੈ ਨਾਮ ਦਾ ਧਨ ਜਿਹੜਾ ਸੰਚਿਤ ਇਕੱਠਾ ਹੋ ਜਾਵੇਗਾ, ਫਿਰ ਤੂੰ ਸੁਭ ਗੁਣਾਂ ਦੇ ਸਹਿਤ ਉੱਚੇ ਦਰਜੇ ਨੂੰ ਉੱਚੇ ਮਰਤਬੇ ਨੂੰ ਪ੍ਰਾਪਤ ਕਰ ਲਵੇਂਗਾ। ਗੁਰੂ ਪਿਆਰ ਵਾਲਿਓ, ਸਾਡੇ ਹਿਰਦੇ ਦੇ ਅੰਦਰ ਨਿਘਾਰਪੁਣਾ ਉਦੋਂ ਆਉਂਦਾ ਹੈ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕਰਦੇ, ਸੰਸਾਰੀ ਹਾਂ, ਕਿਰਤ ਕਰਦੇ ਹਾਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਕਿਰਤ ਕਰਦਿਆਂ ਸਿਖਾ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰ, ਰਸਨਾ ਰਮਤ, ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਰ ਵੇਲੇ ਜਪਦਾ ਰਹਿ, ਸ਼੍ਰਵਣਾ ਸੁਣਤ, ਆਪਣੇ ਕੰਨਾਂ ਦੇ ਨਾਲ ਪਰਮੇਸ਼ੁਰ ਦਾ ਨਾਮ ਸੁਣਿਆ ਕਰ, ਹਰ ਵੇਲੇ ਨਾਮ ਨੂੰ ਸੁਣ, ਚਿੱਤ ਚੇਤੇ ਸੁਖ ਹੋਈ, ਚਿੱਤ ਦੇ ਵਿੱਚ ਜਾਡ ਬਣਾ ਕੇ ਰੱਖ ਪਰਮੇਸ਼ੁਰ ਨਾਮ ਦੀ, ਅਤੇ ਤੈਨੂੰ ਸਦੀਵੀ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਸਤਿਗੁਰੂ ਪਾਤਸ਼ਾਹ

ਬਾਹਰ ਤੁਰ ਪੈਂਦਾ ਹੈ। ਬਿਰਕੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸ਼ਤ ਅਦੋਤ ਪਿਆ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ। ਇਹ ਸੰਸਾਰ ਇੱਕ ਬਿਰਖ ਦੀ ਤਰ੍ਹਾਂ ਹੈ, ਜਿਵੇਂ ਬਿਰਖ ਦੇ ਉੱਪਰ ਅਨੇਕ ਪ੍ਰਕਾਰ ਦੇ ਪੰਛੀ

ਜਿਹੜੀ ਹੈ ਕਾਰ ਹੈ। ਕੋਈ ਆਪਣੇ ਮੁਖ ਤੋਂ ਮਿੱਠਾ ਬੋਲਦਾ ਹੈ, ਪ੍ਰੇਮ ਰਸ ਦੇ ਸਹਿਤ ਬੋਲਦਾ ਹੈ, ਕੋਈ ਵਕਾਰੀ ਹੈ ਉਹ ਭਾਵ ਕੌੜੇ ਸ਼ਬਦ ਬੋਲਦਾ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਕਰਮਾਂ ਦੀ ਕਿਰਤ ਹੈ। ਸ਼ੁਭ ਕਰਮਾਂ ਕਰਕੇ ਜੀਵ ਦਾ ਆਤਮਿਕ ਜੀਵਨ ਨਿਰਮਲ ਹੋ ਜਾਂਦਾ ਹੈ, ਉਹਦੇ ਹਿਰਦੇ 'ਚ ਨਿਮਰਤਾ ਆ ਜਾਂਦੀ ਹੈ ਅਤੇ ਫਿਰ ਉਹ ਮਿੱਠੇ ਬੋਲ ਬੋਲਦਾ, ਉਹਦੇ ਹਿਰਦੇ 'ਚੋਂ ਮਿਠਾਸ ਨਿਕਲਦੀ ਹੈ, ਨਾਮ ਦੇ ਦੁਆਰਾ ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ, ਕੜਵਾਪਨ ਆਤਮਾ ਦਾ ਖਤਮ ਹੋ ਜਾਂਦਾ ਹੈ। ਅਤੇ ਜਿਹੜਾ ਨਾਮ ਦੇ ਨਾਲ ਨਹੀਂ ਜੁੜਦਾ ਉਹ ਹਮੇਸ਼ਾ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੁਖੀ ਰਹਿੰਦਾ ਹੈ। ਇੱਕ ਨਹੀਂ ਭਾਵ ਸਤਿਗੁਰੂ ਕਹਿੰਦੇ ਜਿਵੇਂ ਮਿੱਟੀ ਦੇ ਭਾਂਡੇ ਆ ਨਾ ਘੁਮਿਆਰ ਨੇ ਬਣਾਏ ਆ, ਮਿੱਟੀ ਇੱਕ ਹੀ ਤਰ੍ਹਾਂ ਦੀ ਹੈ ਅਤੇ ਇਕਨਾਂ ਦੇ ਵਿੱਚ ਦੁੱਧ ਪਾ ਕੇ ਅਤੇ ਭਾਵ ਠੰਡੇ ਥਾਂ ਰੱਖਿਆ ਹੈ ਅਤੇ ਇਕਨਾਂ ਦੇ ਵਿੱਚ ਦੁੱਧ ਪਾ ਕੇ ਚੁੱਲ੍ਹੇ 'ਤੇ ਚੜ੍ਹਾਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਭਾਵ ਪੰਜ ਭੂਤਕ ਦੇ ਹੀ ਸਰੀਰ ਜਿਹੜਾ ਹੈ ਅਕਾਲ ਪੁਰਖ ਨੇ ਸਾਜਿਆ ਹੈ, ਇਕਨਾਂ ਦੇ ਵਿੱਚ ਅੰਮ੍ਰਿਤ ਨਾਮ ਹੈ ਦੁੱਧ ਦੀ ਨਿਆਈ ਅਤੇ ਉਹਨਾਂ ਦਾ ਹਿਰਦਾ ਠੰਡਾ ਹੋ ਗਿਆ ਹੈ ਅਤੇ ਇਕਨਾਂ ਦੇ ਅੰਦਰ ਵਿਕਾਰ ਹੈ ਉਹ ਵਿਕਾਰਾਂ ਦੀ ਅਗਨੀ ਉਹਨਾਂ ਨੂੰ ਤਪਾਉਂਦੀ ਹੈ ਅਤੇ ਹਿਰਦਾ ਜਿਹੜਾ ਹੈ ਉਹਨਾਂ ਦਾ ਤਪਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਕ ਤਹਾਰਾ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੇ ਕੰਡਾ ਹੈ, ਜਿਉਂ ਜਿਉਂ ਚੱਲੇ ਚੁੱਭੇ ਦੁੱਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ। ਹਉ ਅਤੇ ਮੈਂ ਹੰਗਤਾ ਦਾ ਕੰਡਾ ਵੀ ਕਈਆਂ ਦੇ ਮਨ ਵਿੱਚ ਚੁੱਭਦਾ ਹੈ ਨਾ, ਜਿੰਨਾ ਚਿਰ ਗੁਰਮਤਿ ਦੇ ਨਾਲ ਅਸੀਂ ਨਹੀਂ ਜੁੜਦੇ। ਗੁਰੂ ਪਿਆਰ ਵਾਲਿਓ, ਗੁਰੂ ਸਾਨੂੰ ਪਿਆਰ ਦੇ ਨਾਲ ਆਤਮਿਕ ਜੀਵਨ ਦੀ ਦਾਤ ਬਖਸ਼ਿਸ਼ ਕਰਦਾ ਹੈ। ਗੁਰੂ ਦੇ ਚਰਨਾਂ ਨਾਲ ਜਿੰਨਾ ਕੋਈ ਪਿਆਰ ਕਰ ਲਏ ਓਨਾ ਹੀ ਉਹਦੇ ਜੀਵਨ ਵਿੱਚ ਵਾਧਾ ਹੋ ਜਾਂਦਾ ਹੈ, ਓਨਾ ਹੀ ਉਹਦਾ ਜੀਵਨ ਸੁਖੀ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਸ਼ੁਭ ਗੁਣ ਕਮਾ ਲੈਂਦੇ ਨੇ ਉਹਨਾਂ ਦਾ ਭਾਵ ਹਿਰਦਾ ਠੰਡਾ ਹੋ ਜਾਂਦਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੇ ਕਾਮ, ਸੀਤਲ ਥੀਵੇ ਨਾਨਕਾ ਜਪੰਦੜੂ ਹਰ ਨਾਮ। ਭਾਵੇਂ ਹਿਰਦੇ ਨੂੰ ਠੰਡਾ ਕਰਨ ਵਾਸਤੇ ਕਹਿੰਦੇ ਕੋਈ ਚੰਦਨ ਦੇ ਬਾਗ ਵਿੱਚ ਜਾ ਕੇ ਬੈਠ ਜਾਵੇ, ਚੰਦਨ ਦੇ ਬਾਗ ਵਿੱਚ ਬੈਠ ਕੇ ਸੁਗੰਧੀ ਲਾਵੇ, ਅਤੇ ਚੰਦ ਨਾ ਸਰਦ ਰੁੱਤ, ਪੁੰਨੇ ਭਾਵ ਪੋ

ਰੁੱਤ ਉੱਤੋਂ ਸਰਦੀ ਦੀ ਰੁੱਤ ਵੀ ਹੋਵੇ, ਮੂਲ ਨਾ ਮਿੱਟੇ ਘਾਮ, ਹਿਰਦੇ ਦਾ ਘਾਮ ਕਹਿੰਦੇ ਨੇ ਅੱਗ, ਇਹ ਵਿਕਾਰਾਂ ਦੀ ਅੱਗ ਠੰਡੀ ਨਹੀਂ ਹੋਣੀ, ਇਹ ਕਿਵੇਂ ਹੋਣੀ ਹੈ? ਸੀਵਤ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ, ਹਰੀ ਦਾ ਨਾਮ ਜਪਣ ਦੇ ਨਾਲ ਤੇਰੀ ਵਿਕਾਰਾਂ ਦੀ ਅੱਗ ਜਿਹੜੀ ਇਹ ਸ਼ਾਂਤ ਹੋਣੀ ਹੈ। ਇਸ ਕਰਕੇ ਸਿੱਖ ਨੂੰ ਸਾਨੂੰ ਭਾਵ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ। ਆਪਣੇ ਘਰ ਵਿੱਚ ਅਸੀਂ ਖੁਸ਼ੀਆਂ ਮੰਗਣ ਵਾਸਤੇ ਆਉਂਦੇ ਹਾਂ, ਕੇਵਲ ਮੰਗਣ ਦੇ ਨਾਲ ਨਹੀਂ, ਜਿੰਨਾ ਚਿਰ ਸਾਡੇ ਭਾਵ ਖੱਪਰ ਦੇ ਵਿੱਚ, ਭਾਵ ਜਦੋਂ ਜਿਹੜਾ ਮੰਗਤਾ ਆਉਂਦਾ ਹੈ ਉਹਦੇ ਖੱਪਰ ਦੇ ਵਿੱਚ ਕੁਛ ਪੈਂਦਾ ਨਹੀਂ ਨਾ, ਭੀ ਭਿਕਸ਼ਾ ਨਹੀਂ ਪੈਂਦੀ, ਉਹ ਦਰਵਾਜ਼ੇ ਤੋਂ ਜਾਂਦਾ ਨਹੀਂ, ਢੀਠ ਹੋ ਕੇ ਮੰਗਦਾ ਹੈ। ਇਸੇ ਤਰ੍ਹਾਂ ਗੁਰੂ ਦੇ ਦਰ ਤੋਂ ਢੀਠ ਹੋ ਕੇ ਮੰਗਣਾ ਚਾਹੀਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਜਿੰਨਾ ਚਿਰ ਨਾਮ ਦੀ ਬਰਕਤ ਨਾ ਭਾਵ ਹਿਰਦੇ ਰੂਪੀ ਭਾਂਡੇ ਵਿੱਚ ਪਾ ਦੇਣ, ਉਹਨਾਂ ਚਿਰ ਗੁਰੂ ਦਾ ਦਰ ਨਹੀਂ ਛੱਡਣਾ ਚਾਹੀਦਾ। ਸਰੀਰ ਕਰਕੇ ਤਾਂ ਦੂਰ ਚਲੇ ਜਾਈਏ, ਪਰ ਸੁਰਤ ਗੁਰੂ ਦੇ ਚਰਨਾਂ ਵਿੱਚ ਪ੍ਰੋਤੀ ਹੋਣੀ ਚਾਹੀਦੀ ਹੈ, ਗੁਰੂ ਦੀ ਯਾਦ ਵਿੱਚ ਰਹਿਣਾ ਚਾਹੀਦਾ ਹੈ, ਤਾਂ ਗੁਰੂ ਦੀ ਕਿਰਪਾ ਹੋਣੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਸਾਨੂੰ ਕਰਮ ਕਰਨਾ ਚਾਹੀਦਾ ਹੈ, ਅਤੇ ਕਰਮ ਹੀ ਗੁਰੂ ਘਰ ਦੇ ਵਿੱਚ ਪ੍ਰਧਾਨਗੀ ਭਾਵ ਕਰਮ ਦੇ ਨਾਲ ਹੀ ਮਿਲਦੀ ਹੈ, ਕਥਨੀ ਦੇ ਨਾਲ ਨਹੀਂ, ਕਰਨੀ ਦੇ ਨਾਲ ਪ੍ਰਧਾਨਗੀ ਮਿਲਦੀ ਗੁਰੂ ਘਰ ਦੇ ਵਿੱਚ। ਅਤੇ ਜੋ ਪਿੱਛੇ ਸਾਡੇ ਜੀਵਨ ਦੇ ਵਿੱਚ ਗੁਜ਼ਰ ਗਿਆ ਹੈ ਉਹਦੀਆਂ ਯਾਦਾਂ ਵਿੱਚ ਨਹੀਂ ਰਹਿਣਾ। ਅਭਾਵ ਜਿਹੜਾ ਗੁਰਸਿੱਖ ਹੈ ਵਰਤਮਾਨ ਸਮੇਂ ਵਿੱਚ ਵਰਤਦਾ ਹੈ, ਵਰਤਮਾਨ ਸਮੇਂ ਦੇ ਵਿੱਚ ਕਰਨਾ ਕੀ ਹੈ, ਇਸ ਸਮੇਂ ਨੂੰ ਭਾਵ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ, ਜੇ ਇਹਨੂੰ ਨਾ ਸੰਭਾਲਿਆ ਤਾਂ ਸਾਡਾ ਅਗਲਾ ਸਮਾਂ ਖਰਾਬ ਹੋ ਜਾਵੇਗਾ। ਇਹ ਵਰਤਮਾਨ ਸਮਾਂ ਜੋ ਹੁਣ ਚੱਲ ਰਿਹਾ ਹੈ, ਇਸ ਸਮੇਂ ਨੂੰ ਜੇ ਸਹੀ ਢੰਗ ਨਾਲ ਅਸੀਂ ਸੰਭਾਲ ਲਈਏ ਤਾਂ ਸਾਡਾ ਅਗਲਾ ਸਮਾਂ ਆਉਣ ਵਾਲਾ ਜਿਹੜਾ ਉਹ ਸੌਖਾ ਹੋ ਜਾਵੇਗਾ। ਇਸੇ ਕਰਕੇ ਗੁਰੂ ਪਿਆਰ ਵਾਲਿਓ, ਨਾਮ ਦੀ ਕਮਾਈ ਕਰਨੀ ਬਹੁਤ ਜ਼ਰੂਰ ਹੈ, ਜ਼ਰੂਰਤ ਹੈ, ਅਤੇ ਨਾਮ ਦੇ ਨਾਲ ਹੀ ਸ੍ਰੇਸ਼ਟ ਪਦਵੀ ਨੂੰ ਸਿੱਖ ਪ੍ਰਾਪਤ ਕਰਦਾ ਹੈ। ਇਸ ਕਰਕੇ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ, ਵਾਹਿਗੁਰੂ ਦਾ ਨਾਮ ਦਾ ਇੱਕ ਬੇੜਾ ਹੈ, ਇਹਦੇ ਵਿੱਚ ਭਾਵ ਬੰਦਗੀ ਕਰਕੇ, ਸਿਮਰਨ ਕਰਕੇ ਇਸ ਬੇੜੇ ਵਿੱਚ ਅਸੀਂ ਸਵਾਰ ਹੋਣਾ ਹੈ ਅਤੇ ਇਹ ਭਾਵ ਸਾਗਰ ਤੋਂ ਪਾਰ ਉਤਰਨਾ ਹੈ। ਬੇਨਤੀ ਹੈ ਕਿ ਜਿੱਥੇ ਅਸੀਂ ਆਪ ਗੁਰੂ ਦੀ ਬਾਣੀ ਪੜ੍ਹਦੇ ਹਾਂ, ਆਪਣੇ ਪਰਿਵਾਰ ਵਿੱਚ ਬੈਠ ਕੇ ਬਾਣੀ ਪੜ੍ਹੀਏ, ਬੱਚਿਆਂ ਨੂੰ ਵੀ ਬਾਣੀ ਦੇ ਨਾਲ ਜੋੜੀਏ। ਜਦੋਂ ਅਸੀਂ ਆਪ ਬਾਣੀ ਦੇ ਨਾਲ ਜੁੜ ਗਏ ਨਾ, ਤਾਂ ਬੱਚਿਆਂ ਆਪੇ ਜੁੜ ਜਾਣਾ ਹੈ। ਆਪਣੇ ਬੱਚਿਆਂ ਨੂੰ ਜਿੱਥੇ ਉੱਚੀ ਵਿੱਦਿਆ ਅਸੀਂ ਦੇ ਰਹੇ ਹਾਂ, ਉੱਚੇ ਸੰਸਕਾਰ ਦੇਣੇ ਬਹੁਤ ਜ਼ਰੂਰੀ ਹੈ। ਉੱਚੀ ਵਿੱਦਿਆ ਤਾਂ ਦੇ ਦਿੱਤੀ, ਜਿੰਨਾ ਚਿਰ ਉੱਚੇ ਸੰਸਕਾਰ ਨਾ ਦਿੱਤੇ ਅਤੇ ਸੰਸਾਰ ਵਿੱਚੋਂ ਸੋਭਾ ਦੀ ਇੱਛਾ ਨਾ ਰੱਖਿਓ, ਕਿਉਂਕਿ ਉੱਚੇ ਸੰਸਕਾਰਾਂ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਸੋਭਾ ਲੈ ਕੇ ਆਉਣੀ ਹੈ, ਆਪਣੀ ਕੁਲ ਦਾ ਨਾਮ ਰਸਣਾਉਣਾ ਹੈ। ਇਸ ਕਰਕੇ ਆਪਣੇ ਬੱਚਿਆਂ ਨੂੰ ਨਾਮ ਦੇ ਨਾਲ ਜੋੜੀਏ, ਕੇਸਾਂ ਨੂੰ ਭਾਵ ਕੇਸਾਂ ਧਾਰੀ ਬਣਾਈਏ, ਇਹਨਾਂ ਦਾ ਕੇਸਾਂ ਤੋਂ ਭਾਵ ਜਿਹੜੇ ਅਸੀਂ ਕੱਟ ਰਹੇ ਕਤਲ ਕਰ ਰਹੇ ਹਾਂ ਨਾ, ਇੱਧਰੋਂ ਭਾਵ ਜਿਹੜਾ ਹੈ ਪਾਸਾ ਮੋੜੀਏ ਥੋੜ੍ਹਾ ਜਿਹਾ, ਇਹਨਾਂ ਦੇ ਕੇਸ ਰੱਖੀਏ ਅਤੇ ਬਾਣੀ ਬਾਣੇ ਦੇ ਧਾਰਨੀ ਬਣਾਈਏ। ਸਿੱਖ ਦੇ ਪੰਖ ਨੇ ਬਾਣੀ ਅਤੇ ਬਾਣਾ, ਇਹ ਪਾਤਸ਼ਾਹ ਜੀ ਕਹਿੰਦੇ ਨੇ ਸੇਵਾ ਅਤੇ ਸਿਮਰਨ ਦੇ ਨਾਲ ਪੰਖ ਜਿਹੜੇ ਨੇ ਇਹਦੇ ਸਲਾਮਤ ਰਹਿੰਦੇ ਨੇ। ਜੇ ਸੇਵਾ ਹੈ ਅਤੇ ਸਿਮਰਨ ਨਹੀਂ, ਸੇ ਸਿਮਰਨ ਹੈ ਸੇਵਾ ਨਹੀਂ, ਇਹਨਾਂ ਦੋਵਾਂ ਵਿੱਚੋਂ ਜੇ ਇੱਕੋ ਚੀਜ਼ ਹੈ ਫਿਰ ਵੀ ਦੋਨੇ ਪੰਖ ਸਲਾਮਤ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਾਣੀ ਬਾਣਾ ਪੰਖ ਪਛਾਣੋ, ਸਿੱਖ ਗੁਰੂ ਕਾ ਪੰਛੀ ਜਾਣੋ। ਇਹ ਪੰਛੀ ਦੀ ਤਰ੍ਹਾਂ ਹੈ, ਇਹ ਭਾਵ ਉੱਚੇ ਆਤਮਕ ਮੰਡਲਾਂ ਵਿੱਚ ਇਹਨੇ ਸ਼ਬਦ ਦੀ ਕਮਾਈ ਦੇ ਨਾਲ ਉਡਾਰੀ ਲਾਉਣੀ ਹੈ, ਸੇਵਾ ਅਤੇ ਸਿਮਰਨ ਦੇ ਨਾਲ ਉਡਾਰੀ ਲਾਉਣੀ ਹੈ। ਇਸ ਕਰਕੇ ਸਾਨੂੰ ਸ਼ਬਦ ਦੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ, ਅਤੇ ਸ਼ਬਦ ਨੂੰ ਭਾਵ ਹਰ ਵੇਲੇ ਹੀ ਸਿੱਖ ਨੂੰ ਭਾਵ ਕਿਰਤ ਕਰਦਿਆਂ ਸ਼ਬਦ ਦੀ ਕਮਾਈ ਕਰਨੀ ਚਾਹੀਦੀ। ਗੁਰੂ ਪਿਆਰ ਵਾਲਿਓ, ਵਡਭਾਗੀ ਜਨ ਬਣੇ ਹਾਂ ਜੋ ਗੁਰੂ ਕੇ ਦਰਬਾਰਾਂ ਅੰਦਰ ਹਾਜ਼ਰੀਆਂ ਭਰ ਰਹੇ ਹਾਂ। ਇੱਕ ਹਫ਼ਤੇ ਤੋਂ ਦਾਸ ਜੋ ਗੁਰੂ ਕੇ ਦਰਬਾਰਾਂ ਅੰਦਰ ਹਾਜ਼ਰੀਆਂ ਭਰਦਿਆ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਕੋਟਾਨ ਕੋਟ ਸ਼ੁਕਰਾਨਾ, ਧੰਨਵਾਦ, ਅਤਿ ਧੰਨਵਾਦੀ ਹਾਂ ਸਾਰੇ ਸਮੂਹ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਪਾਤਸ਼ਾਹ ਜੀ ਇਹਨਾਂ ਸੁਭਾਵ ਸਮੂਹ ਪ੍ਰਬੰਧਕਾਂ ਦੇ ਸਿਰ 'ਤੇ ਮਿਹਰ ਪਰਿਆਤ ਰੱਖ ਕੇ ਹੋਰ ਵੀ ਸੁਚੱਜਾ ਢੰਗ ਜਿਹੜਾ ਚਲਾਉਣ ਦੀ ਦਾਤ ਬਖਸ਼ਿਸ਼ ਕਰਨ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹੈ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਨ। ਆਓ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ, ਫਿਰ ਅਰਦਾਸ ਹੋਣੀ ਹੈ ਜੀ।

ਵਾਜੇ ਪੰਚ ਸਵਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਾਲਾ ਜਿਤ ਕਰ ਪੰਚ ਦੂਤ ਦਵਾਸ ਕੀਤੇ ਕਾਲ ਕੰਠ ਕੁਮਾਰ ਆਤੁਰ ਕਰਮ ਪਾਇਆ ਤੁਰ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਾਹੈ ਨਾਨਕ ਤਹਿ ਸੁਖ ਹੋਆ ਤਿਤ ਕਰਿਅਨ ਅਨਦ ਸੁਣੋ।

0: ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ।

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨ ਦੇ ਆਵੈ ਧਾਈ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ।

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ ਨੇ ਤਾੜਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਗੁਰਬਾਣੀ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਦਰਕਰ ਦੇ ਸੇਵਕ ਸੁਖਪ੍ਰੀਤ ਸਿੰਘ ਵੱਲੋਂ ਆਪਣੀ ਭਤੀਜੀ ਬਰਕਤ ਕੌਰ ਦੇ ਤੰਦਰੁਸਤ ਹੋਣ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਸਤਿਗੁਰੂ ਜੀ ਉਹ ਪ੍ਰਾਪਤ ਕੀਤੀ। ਆਪ ਜੀ ਨੇ ਕਿਰਪਾਲਤਾ ਕਰਨੀ ਬੱਚੀ ਨੂੰ ਅਗਾਂਹ ਵਾਸਤੇ ਵੀ ਤੰਦਰੁਸਤੀ ਚੜ੍ਹਦੀ ਕਲਾ ਆਪ ਜੀ ਨੇ ਮਿਹਰਾਮਤ ਕਰਨੀ ਚੜ੍ਹਦੀਆਂ ਕਲਾ ਵਿੱਚ ਰੱਖਣਾ ਸੁਖਪ੍ਰੀਤ ਸਿੰਘ ਨੂੰ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਆਪ ਜੀ ਦੇ ਦਰਕਰ ਦੇ ਸੇਵਕ ਭਾਈ ਗੁਰਚਰਨ ਸਿੰਘ ਜੀ ਪਿਛਲੇ ਇੱਕ ਹਫ਼ਤੇ ਤੋਂ ਆਪ ਜੀ ਦੇ ਅਸਥਾਨਾਂ 'ਤੇ ਗੁਰਮਤਿ ਵਿਚਾਰਾਂ ਰਾਹੀਂ ਹਾਜ਼ਰੀ ਭਰ ਰਹੇ ਸਨ। ਆਪ ਜੀ ਨੇ ਅਪਾਰ ਕਿਰਪਾ ਕੀਤੀ, ਇੱਕ ਹਫ਼ਤੇ ਲਗਾਤਾਰ ਆਪ ਜੀ ਨੇ ਸੇਵਾਵਾਂ ਲਈਆਂ ਪਾਤਸ਼ਾਹ ਜੀਓ। ਅੱਜ ਤਿਨ੍ਹਾਂ ਦੀ ਰਵਾਨਗੀ ਪਾਤਸ਼ਾਹ ਮਿਹਰਾਮਤ ਕਰਨੀ ਚੜ੍ਹਦੀਆਂ ਕਲਾ ਕਰਨੀਆਂ ਕਰੋ ਕਿਰਪਾ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਨਾਂ ਗੁਰ ਏਕ ਪੈਂਡਾ ਜਾਇ ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਇ ਲੇਤ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ ਪਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਦ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਸੋ ਕਹ ਤਲ ਗੁਰ ਸੇਵੀਐ ਹੈ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਪਸੰਦੀ ਨੂਰ ਅਰਸੋਂ ਕੁਰਸੋਂ ਹੁ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਇਹਨਾਂ ਪਾਸੋਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਲਗਾਤਾਰ ਇੱਕ ਹਫ਼ਤਾ ਸਰਵਣ ਕੀਤੀਆਂ ਨੇ। ਸੋ ਅੱਜ ਦੁਪਹਿਰ ਦੇ ਦੀਵਾਨ ਦੇ ਵਿੱਚ ਹੁਣ ਭਾਈ ਸਾਹਿਬ ਜੀ ਦੀ ਵਿਦਾਇਗੀ ਹੈ। ਸੋ ਅੱਜ ਸ਼ਾਮ ਦਾ ਦੀਵਾਨ 7 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰਦੁਆਰਾ ਸਾਹਿਬ ਬਲੈਕ ਟਾਊਨ ਵਿਖੇ ਹੈ। ਸੋ ਸਾਰੀਆਂ ਸੰਗਤਾਂ ਨੇ ਉੱਥੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸਮੇਂ ਸਾਰੀਆਂ ਸੰਗਤਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਸਰਵਣ ਕਰਾਈਆਂ ਨੇ। ਮੈਂ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਨਾਲੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਉਹ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪਾਓ ਦੇਣ ਦੀ ਕਿਰਪਾਲਤਾ ਕਰਨ ਜੀ।

ਬੋਲੇ ਸੋ ਨਿਹਾਲ। ਗੁਰੂ ਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ ਭਾਈ ਸਾਹਿਬ ਜੀ ਹੋਣਾ ਪਾਸੋਂ। ਸੋ ਅੱਜ ਦੇ ਦੁਪਹਿਰ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸਮੁੱਚੇ ਦੀਵਾਨਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ ਸਰਦਾਰ ਸੁਖਪ੍ਰੀਤ ਸਿੰਘ ਜੀ ਵੱਲੋਂ ਆਪਣੀ ਭਤੀਜੀ ਬਰਕਤ ਕੌਰ ਦੇ ਤੰਦਰੁਸਤ ਹੋਣ ਦੀ ਖੁਸ਼ੀ ਵਿੱਚ ਅਤੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ 'ਤੇ ਪਰਿਵਾਰ ਵੱਲੋਂ ਸੇਵਾਵਾਂ ਲਈਆਂ ਗਈਆਂ ਨੇ। ਗੁਰੂ ਸਾਹਿਬ ਦੀ ਕਿਰਪਾ ਕਰਨ ਸਮੂਹ ਸੇਵਕ ਪਰਿਵਾਰ ਵੱਲੋਂ ਜਿਸ ਜਿਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਸਤਿਗੁਰੂ ਦੀ ਕਿਰਪਾ ਕਰਨ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਪਰਿਵਾਰ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮੇਰਾ ਪ੍ਰਯਾਤ ਰੱਖਣ, ਦਰੋਂ ਕਰੋ ਤੰਦਰੁਸਤੀਆਂ ਬਖਸ਼ਿਸ਼ ਕਰਨ। ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੇ ਸਿਰ 'ਤੇ ਮੇਰ ਪ੍ਰਯਾਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ 28 ਤਰੀਕ ਨੂੰ ਗੁਰੂ ਲਾਧੋਰੇ ਦਿਵਸ ਮਨਾਇਆ ਜਾਵੇਗਾ ਅਤੇ 29 ਤਰੀਕ ਨੂੰ ਗੁਰੂ ਘਰ ਵਿਖੇ ਰੈਣ ਸਵਾਈ ਕੀਰਤਨ ਹੋ ਰਿਹਾ। ਰਾਤ 8:30 ਵਜੇ ਤੋਂ ਲੈ ਕੇ 1 ਵਜੇ ਤੱਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀ ਖੁਸ਼ੀ ਵਿੱਚ ਅਤੇ 30 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਜਾਵੇਗਾ ਅਤੇ ਅਗਲੇ ਮਹੀਨੇ ਦੀ 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਘਰ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ ਜੁਗਾਦਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਪਰੇ ਕੈ ਨਾਮ ਜਪਤੈ ਗਣਿਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾ ਖੇਰ ਕੀਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀਏ ਕੈ ਨਰਸ ਤੁਹਾਰੋ ਨਾਨਕ ਕੁੰ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਨ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਗੜ ਨ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੀ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੀ ਸਿੱਜੈ ਪ੍ਰਭ ਸਿਮਰਤ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੀ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ ਨਾਨਕ ਤਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਚਾਂ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸੰਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸਕਲ ਹੋਵੈ ਅਤਿ ਭਾਰੀ ਹਰ ਕੋ ਨਾਮ ਖਿਨ ਮਾਹੀ ਉਦਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਘਾਵੈ ਜੇ ਮਾਰ ਗਿਉ ਜਾਤ ਕੇਲਾ ਤੇ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਅੰਸਰ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਾ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨਿਕ ਬਿਗਨ ਜਹਿ ਆਇ ਸੰਘਾਰੈ ਹਰ ਕਾ ਨਾਮ ਤਤਕਾਲ ਉਦਾਰੈ
अनिक जोन जन्मे मर जाम, नाम जपत पावे विश्राम, हो मैला मल कबहु न धोवे, हर का नाम कोट पाप खोवे, ऐसा नाम जपहु मन रंग, नानक पाइये साध कै संग, जय मार के गने जाहि न कूसा, हर का नाम उहा संग तोसा, जय पैडै महंद गुबारा, हर का नाम संग जियारा, जहाँ पंथ तेरा को न सियानू, हर का नाम तह नाल पछानू, जय महा पयान तप्त बह काम, तय हर के नाम की तुम ऊपर शाम, जहाँ त्रिखा मन तुझ आ कर खै, तह नानक हर हर अमृत बरखै, भक्त जना की बरतन नाम, संत जना के मन विश्राम, हर का नाम दास की ओट, हर कै नाम द्रेजन कोट, हर जस करत संत दिन रात, हर हर औखद साधक मात, हर जन कै हर नाम निदान, पार ब्रह्म जन की नोदान, मन तन रंग रते रंग एकै, नानक जन कै बिरत विवेकै, हर का नाम जन को मुक्त जुगत, हर ना हर कै नाम जन को तृप्त भुगत, हर का नाम जन का रूप रंग, हर नाम जपत का परे न भंग, हर का नाम जन की वड़ियाई, हर कै नाम जन शोभा पाई, हर का नाम जन को भोग जोग, हर नाम जपत कछ नाहीं ब्योग, जन राता हर नाम की सेवा, नानक पूजै हर हर देवा, हर हर जन कै मालक जीना, हर तन जन को या प्रभ दीना, हर हर जन कै ओट सतानी, हर प्रताप जन अवर न जानी, ओत पोत जन हर रस राते, सुन समाध नाम रस माते, आठ पहर जन हर हर जपै, हर का भगत प्रगट नहीं छपै, हर की भगत मुक्त बाहु करे, नानक जन संकेते तरे, पार जात्यो हर को नाम, काम तेन हर हर गुण गाम, सब ते उत्तम हर की कथा, नाम सुनत दर्द दुख लथा, नाम की महिमा संत रिद वसै, संत प्रताप दुत सब नसै, संत का संग वडभागी पाइय, संत की सेवा नाम त्याई, नाम तुल कश अवर न होए, नानक गुरमुख नाम पावै जन कोए, सलोक बहु शास्त्र बहु सिमृति, पेखे सर्व टंडोल, पूजस नाही हर हरे, नानक नाम अमोल अष्टपदी, जाप ताप ज्ञान सब ध्यान, खट शास्त्र सिमृत वख्यान, जोग अभ्यास कर्म त्रम किरिया, सगल त्याग बन मदे फिरिया, अनेक प्रकार किए बहु जतना, पुन दान होमे बहु रतना, शरीर कटाए होमे कर राति, व्रत नेम करे व पाती, नहीं तुल राम नाम विचार, नानक गुरमुख नाम जपिए एक बार, नौ खंड पृथ्वी फिर चिर जीवै, महादास तपीसर थीवै, अगन माहे होमत प्राण, कनिक असव है वरपूम दान, न्योली कर्म करे बहुआसन, जैन मार्ग संजमत साधन, निमुख निमुख कर शरीर कटावे, तो पी होमे मैल ना जावे, हर के नाम सम सरकश नाहे, नानक गुरमुख नाम जपत गत पाहे, मन कामना तीर्थ दे छुट्टै, गर्भ गमाना मन ते हुटै, सोच करे दिनस अर रात, मन की मैल न तन ते जात, इस देही को बहु साधना करे, मन ते कबहु न बिखिया टरै, जल धोवै बहु देह अनीत, शुद्ध कहा होय काची पीत, मन हर के नाम की महिमा ऊच, नानक नाम उदरे पतित बहुमूच, बहुत सियाणप जम का भव व्यापै, निक जतन कर त्रिसन ना त्रापै, भेख अनेक अग्नि बुझै, कोट उपाव दरगै नहीं सिजै, झूठस नाही उपयाल, मोह व्यापै माया जाल, अवर करतूत सगली जम डानै, गोविंद भजन बिन तिन नहीं मानै, हर का नाम जब दुख जाए, नानक बोले सहज सुभाए, चार पदार्थ जे को मांगै, साजना की सेवा लागै, जे को अपना दुख मिटावै, हर हर नाम हृदय सद गावै, जे को अपनी शोभा लोरै, साध संग होमै शोरै, जे को जन्म मरण ते डरै, साजना की सरणी परै, जिस जन को प्रभु दर्श प्यासा, नानक ताकै बल बल जासा, सगल पुरख मह पुरख प्रधान, साध संग जाका मिटै अभिमान, आपस को जो जाने नीचा, सौ गनियै सब ते ऊंचा, जाका मन होय सगल की रीना, हर हर नाम तिन घट घट चीना, मन अपने ते बुरा मिटाना, पेखै सगल सृष्ट साजना, सुख दुख जन सम दृष्टिता, नानक पाप पुन नहीं लेपा, निरतन को तन तेरो नाव, निथावे को नाव तेरा थाव, निमाने को प्रभ तेरो मान, सगल कटा को देव दान,
ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਨਸ ਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜੈ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰੀ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸਤਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਧ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਗ ਸੈਨ ਮੁਖੇ ਪਿਆਉ ਬੈਠ ਕਉ ਦੈਨ ਇਹੋ ਨਿਰ ਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਿਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਹ ਪ੍ਰਸਾਦ ਭੋਗੈ ਸਬਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦੰਤ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਤ ਪਾਵੈ ਤਾਸੇ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਕੋ ਅੰਦਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਗਦੇ ਅਜਾਨ ਸਦਾ ਸਦਾ ਇਉਂ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤ ਤਿਆਗ ਕੌਡੀ ਸੰਗ ਰਚੈ ਰਤਨ ਤਿਆਗ ਕੌਡੀ ਸੰਗ ਰਚੈ ਸਾਥ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਬਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮਲ ਮਾਇਆ ਸ਼ਬਸ ਨਾਹੀ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੀ ਤਰੈ ਅਥਾਹ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੀ ਮਾਰਗ ਪਾਵੈ ਕਰ ਗਏ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੂਰਾ ਨਿਸਕਹੀਏ ਤੋ ਸਮਝੈ ਪੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਵਣ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਵੈ ਨਾ ਚੀਤ ਜੋ ਬੈਰਾਈ ਤਾਸਿਓ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾਂ ਲੋਭ ਧਰੋਹ ਹੋਇਆ ਹੁਣ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹੰਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੈ ਅਨੁਸਵਾਏ ਨਾਨਕ ਕਹੂੰ ਨ ਸਿਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਇੱਕ ਵਸਤ ਕਾਰਨ ਵਿਖੋਟ ਗਵਾਵੈ ਏਕ ਪੀਰ ਨਾ ਦੇ ਦਸ ਪੀ ਹਿਰ ਲੈ ਤੋ ਮੂੜਾ ਕਹੋ ਕਹਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਮੂਠਾ ਜਿਸ ਜਾਣੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗਣਤ ਸਾਹੂ ਆਪਣੀ ਦੇ ਰਾਤ ਰਾਸ ਖਾਤ ਪੀਤ ਵਰ ਵਰਤੈ ਅਨੰਦ ਉਲਾਸ ਆਪਣੀ ਮਾਨ ਕਛ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸਵਾਸ ਨ ਹੋਵੈ ਜਿਸ ਕੀ ਬਸਤ ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮੱਥ ਹੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ
अनिक पात माया के हेत सरपर होवत जान अनेत बिरख की छाया स्यो रंग लावे हो बिन सहु मन पछतावे जो दिसै सो चालन हार लपट रहे उतह अंध अंधार बटाऊ स्यो जो लावे नेहे ताको हाथ न आवे केहे मन हर के नाम की प्रीत सुखदाई कर कृपा नानक आप लय लाई मिथ्या तन तन कुटंब सबाया मिथ्या होमै ममता माया मिथ्या राजुबन तन माल मिथ्या काम क्रोध विकराल मिथ्या रथ हस्ती असु वस्त्रा मिथ्या रंग संग माया पिख हस्ता मिथ्या त्रो मोह अभिमान मिथ्या अपस ऊपर करत गुमान अस्थिर भगत साध की शरण नानक जप जप जीवै हर के चरण मिथ्या श्रवण पर निंदा सुनह मिथ्या हस्त पर दर्ब को ही रह मिथ्या नेत्र पेखत पर त्रया रूपाद मिथ्या रसना भोजन अनुस्वाद मिथ्या चरण पर विकार को तावह मिथ्या मन पर लोभ लुभावह मिथ्या तन नहीं पर उपकारा मिथ्या बास लेत विकारा बिन बूझे मिथ्या सब भय सफल देह नानक हर हर नाम लय मिर्थि सागत की यार जा साच बिना कह होवत सूचा बिरथा नाम बिना तन अंध मुख आवत ता कह दुर्गंध बिन सिमरन दिन रहन बृथा बिहाए मेघ बिना ज्यों खेती जाए गोविंद भजन बिन बृथे सब काम ज्यों कृपन के निरार्थ दाम धन धन तेज जिह कट बस्यो हर नाव नानक ताके बल बल जाओ रहत अवर कश अवर कमावत मन ही प्रीत मुख हों गंड लावत जानन हार प्रभु प्रवीन बाहर पेख न काहू पीन अवर उपदेसै आपना करै आवत जावत जन्मै मरै जिसके अंतर बसै निरंकार तिसकी सीख तरै संसार जो तुम भाने तिन प्रभ जाता नानक उन चरण प्राता करो बेनती पार ब्रह्म सब जानै अपना किया अपह मानै अपह आप करत निबेरा किसै दूर जनावत किसै बुझावत नेरा पाव स्यानप सगल ते रहत सब कछ जानै आत्म की रहत जिस भावै तिस लै लड़ लाए थान थनंतर रहिया समाए सो सेवक जिस कृपा करी निमख निमख जप नानक हरी सलोक काम क्रोध अर लोभ मोह बिन सजाए हमेव नानक प्रभ शरणागति कर प्रसाद गुरुदेव अष्टपदी जेह प्रसाद छति ही अमृत खाहे तिस ठाकुर को रख मन माहे जेह प्रसाद सुगंध तन लावह तिसको सिमरत परम गत पावह जय प्रसाद बसे सुख मंदर तिसै त्याय सदा मन अंदर जय प्रसाद गृह संग सुख बसना आठ पहर सिमरो तिस रसना जय प्रसाद रंग रस भोग नानक सदा त्याइय त्यावन जोग जय प्रसाद पाठ पटंबर हटावै है तिसै त्याकत अवर लुभावै है जय प्रसाद सुख सेज सोई जय मन आठ पहर ताका जस गावी जय जय प्रसाद तुझ सब को मानै मुखता को जस रसन बखानै जय प्रसाद तेरु रहता धर्म मन सदा त्याय केवल पार ब्रह्म प्रभ जी जब तदर गय मान पावह नानक पद सीति कर जावह है जय प्रसाद अरो कंचन देही लिव लाव तिस राम स्नेही जय प्रसाद तेरा उल्ला रहत मन सुख पावह हर हर जस कहत जय प्रसाद तेरे सगल छिद्र ढाके मन सरणी ठाकुर प्रभ ताकै जय प्रसाद तुझ को न पहुँचै मन सास सास सिमरो प्रभ ऊचे जय प्रसाद पाई दुर्लभ देहे नानकता की भगत करे जय प्रसाद अभुखन पहरी जय मन तिस सिमरत क्यों आलस की जय जय प्रसाद अश्व हस्त असवारी मन तिस प्रभ को कबहू ना बिसारी जय प्रसाद बाग मिलख तना राख परोए प्रभ अपने मना जिन तेरी मन बंत बनाई उठत बैठत सद तिसै त्याई तिसै त्याय जो एक अलख है इहा उहा नानक तेरी रखै जय प्रसाद करे पुन बहुदान मन आठ पार कर तिसका ध्यान जय प्रसाद तू आचार व्यवहारी तिस प्रभ को सास सास चितारी जय प्रसाद तेरा सुंदर रूप सो प्रभ सिमरो सदा नूप जय प्रसाद तेरी निकी जात सो प्रभ सिमर सदा दिन रात जय प्रसाद तेरी पत्र है गुरु प्रसाद नानक जस का है
ਜੈ ਪ੍ਰਸਾਦ ਸੁਨੇਹ ਕਰਨ ਨਾਦ ਜੈ ਪ੍ਰਸਾਦ ਭੇਖੇ ਵਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਜੈ ਪ੍ਰਸਾਦ ਹਸਤ ਕਰ ਚਲੇ ਹੈ ਜੈ ਪ੍ਰਸਾਦ ਸੰਪੂਰਨ ਫਲ ਹੈ ਜੈ ਪ੍ਰਸਾਦ ਪਰਮਗਤ ਪਾਵੇ ਹੈ ਜੈ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਹੋ ਗੁਰਪ੍ਰਸਾਦ ਨਾਨਕ ਮਨ ਜਾਗੋ ਹੋ ਜੈ ਪ੍ਰਸਾਦ ਤੂੰ ਪਾਪ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੁ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਡ ਤੂੰ ਤਾਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਇਆ ਜਿਤ ਜਿਤ ਲਾਵਹੋ ਤਿਤ ਲੱਗੈ ਹਰ ਨਾਥ ਨਾਨਕ ਇਨਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਿਤ ਕਥਾ ਸਪਦੀ ਸਾਧਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੈ ਮਾਨ ਸਾਧਕੈ ਸੰਗ ਪ੍ਰਗਟੈ ਸੁਗਿਆਨ ਸਾਧਕੈ ਸੰਗ ਬੁਝੈ ਪ੍ਰਮ ਨੀਰਾ ਸਾਧ ਸੰਗ ਸਭ ਹੂਤ ਨਿਬੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਉਪਰ ਜਤਨ ਸਾਧਕੀ ਮਹਿਮਾ ਵਰਨੈ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਪ੍ਰਮਾਹੀ ਸਮਾਨੀ ਸਾਧਕੈ ਸੰਗ ਅਗੋਚਰ ਮਿਲੈ ਸਾਧਕੈ ਸੰਗ ਸਦਾ ਪੁਰਫੁੱਲੈ ਸਾਧਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੈ ਸੰਗ ਮਨੋਹਰ ਬੈਨ ਸਾਧਕੈ ਸੰਗ ਨ ਕਬਹੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸਮਨ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕੈ ਸੰਗ ਨਾ ਬੀਗਾ ਪੈਰ ਸਾਧਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕੈ ਸੰਗ ਨਹੀਂ ਹੋ ਤਾਪ ਸਾਧਕੈ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕੈ ਸੰਗ ਕਬਹੂ ਧਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧਕੈ ਸੰਗ ਬਸੈ ਥਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕੈ ਸੰਗ ਦ੍ਰਿੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੈ ਸੰਗ ਸਰਬ ਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕੈ ਸੰਗ ਕਲੁਖਤ ਹਰੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕੈ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕੈ ਸੰਗ ਲਗੈ ਪ੍ਰਮ ਮੀਠਾ ਸਾਧੂ ਕੈ ਸੰਗ ਘੜ ਘੜ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨ ਜਾਣੈ ਜੇਤਾ ਸੁਨੈ ਤੇਤਾ ਬਖਿਆਨੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚ ਤੇ ਉੱਚੀ ਸਾਧਕੀ ਸੋਭਾ ਮੁੱਚ ਤੇ ਮੁੱਚੀ ਸਾਧਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਕਛੁ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
ब्रह्म ज्ञानी कै दृष्ट समान, जैसे राज रंक को लागै तुल पवान। ब्रह्म ज्ञानी कै धीरज एक, ज्यों बसदा को खोदै को चंदन लेप। ब्रह्म ज्ञानी कै है गुनाओ, नानक ज्यों पावक का सहज सुभाओ। ब्रह्म ज्ञानी निर्मल ते निर्मला, जैसे मैल न लागै जला। ब्रह्म ज्ञानी कै मन होए प्रकाश, जैसे तारु पर आकाश। ब्रह्म ज्ञानी कै मित्र सत्र समान, ब्रह्म ज्ञानी कै नहीं अभिमान। ब्रह्म ज्ञानी उच्च ते उच्चा, माने अपने है सब ते नीचा। ब्रह्म ज्ञानी से जन पय, नानक जिन प्रभ आप करे। ब्रह्म ज्ञानी सगल की रीना, तमरस ब्रह्म ज्ञानी चीना। ब्रह्म ज्ञानी की सब ऊपर माया, ब्रह्म ज्ञानी ते कछु बुरा ना पया। ब्रह्म ज्ञानी

कहिए। जीवन मुक्त पार ब्रह्म के सगले ठाव, जित जित कर राखे तैसा तिन आओ। आपे करन करावण जो प्रभ पावै सोई फन होग। पसरे हो आप हो अनंत तरंग, लखे न जाहे पार ब्रह्म के रंग। जैसी मत दे तैसा प्रगास, पार ब्रह्म करता विनाश। सदा सदा सदा दयाल, सिमर सिमर नानक पय निहाल। श्लोक उस्तद करहे अनेक जाने, अंत न पारा वार। नानक रचना प्रभ रची, बहुविध अनेक प्रकार अष्टपदी। कई कोट होए पुजारी, कई कोट आचार व्यवहारी। कई कोट पै तीर्थवासी, कई कोट बन भ्रमे उदासी। कई कोट वेद के स्रोते, कई कोट तपीसर होते। कई कोट आत्म ध्यान धारह, कई कोट कब काव विचारह। कई कोट नवतन नाम त्यावह, नानक करते कांत न पावह। कई कोट भय अभिमानी, कई कोट अंध अज्ञानी। कई कोट कृपण कठोर, कई कोट अपिग आत्म निखोर। कई कोट पर दर्प को हिर है, कई कोट पर दुख न कर है। कई कोट माया श्रम माहे, कई कोट पर देश परमाहे। जित जित लाभ तित तित लगना, नानक करते की जाने करता रचना। कई कोट सिद्ध जति जोगी, कई कोट राजे रस भोगी। कई कोट पंखी सर्प उपाय, कई कोट पाथर बिरख निपजाए। कई कोट पवन पाणी वै संतर, कई कोट देश भूमंडल। कई कोट ससियर सूर नक्षत्र, कई कोट देव दानव इंद्र सिर छत्र। सगल समग्री अपने सूत्र सूत धारे, नानक जिस जिस भाव है तिस तिस निस्तारे। कई कोट राजस तामस सातक, कई कोट वेद पुराण सिमृत अरसासत। कई कोट किए रतन समुद्र, कई कोट नाना प्रकार जंत। कई कोट किए चिरजीवे, कई कोट गिरी मेर स्वरन थीवे। कई कोट जाख्य किनर पिसाच, कई कोट भूत प्रेत सूकर मृगाच। सब ते नेरे सबूं ते दूर, नानका पलिप्त रहया भरपूर। कई कोट पाताल के वासी, कई कोट नरक सुर्ग निवासी। कई कोट जन्मै जीवै मरै, कई कोट बहजोनी फिरै। कई कोट बैठत ही खाहे, कई कोट काले थक पाहे। कई कोट किए तनवंत, कई कोट माया में चिंत। जह जय भाणा तह तह राखे, नानक सब किश प्रभ कह हाथे। कई कोट भय बैरागी, राम नाम संग तिन लिव लागी। कई कोट प्रभ को खोजनते, आत्म में पार ब्रह्म लहनते। कई कोट दर्शन प्रभ प्यास, तिन को मिले उस प्रभ अविनाश। कई कोट मांगे सत्संग, पार ब्रह्म तिन लागा रंग। जिनको होए आप सो प्रसन्न, नानक तेजन सदा धन धन। कई कोट खानी अरखंड, कई कोट आकाश ब्रह्मांड। कई कोट होय अवतार, कई जुगत कीनो विस्तार। कई बार पसरे उपासार, सदा सदा एक एकंकार। कई कोट कीने बहुपात, प्रपते होय ब्रह्मा ही समात। ताका अंत न जाने कोय, आपे आप नानक प्रभ सोए। कई कोट पार ब्रह्म के दास, तिन होवत आत्म प्रगास। कई कोट तत् के बेते, सदा निहारे को नेत्रे। कई कोट नाम रस पीवै, अमर भय सद सद ही जीवै। कई कोट नाम गुण गावै, आत्म रस सुख सहज समावै। अपने जन को साथ साथ सुमारे, नानक होय परमेश्वर के प्यारे। श्लोक करण कारण प्रभ एक है, दूसर नाहीं कोय। नानक तिस बलिहारणै, जल थल मही अल सोए। अष्टपदी करन करावन करने जोग, जो तिस पावै सोई हो। खिन में था उठा पुनहारा, अंत नहीं किश पारा वारा। हुक्मे तार अदर रहावै, हुक्मे उपजै हुक्म समावै। हुक्मे ऊंच नीच व्यवहार, हुक्मे अनिक रंग प्रकार। कर कर देखै अपनी वड्याई, नानक सब में रह असमाई। प्रपावै मानुकत पावै, प्रपावै तम पाथर तरावै। प्रभावै बिन सास तिराखै, प्रभावै ता हर गुण भाखै। प्रभावै ता पति तु उधारै, आप करै लोकन भी आप। आप करै अपन बिचारै, दोहां सिरियां का आप स्वामी। खेलै बिकसै अंतर जामी, जो पावै सुकार करावै। नानक दृष्टि अवर न आवै, कहु मानुक ते क्या होइ आवै। ज्योतिष भावै सोई करावै, इसके हाथ होए तां सब किछ ले। ज्योतिष भावै सोई करे,
ਅਨਜਾਨਤ ਵਿਖਿਆ ਮਹਿ ਰਚੈ ਜੀ ਜਾਣਤ ਆਪਣ ਆਪ ਬਚੈ ਭਰਮੇ ਭੁੱਲਾ ਦੇ ਦਿਸਧਾਵੈ ਨਿਮਖ ਮਾਹੀ ਚਾਰ ਕੁੰਠ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੇ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਲਾਕਾ ਤਾ ਕਾ ਲੇਖਾ ਨਾ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਬਣਾਈ ਨਾਨਕ ਜੀਵੈ ਦੇਖ ਬਡਾਈ ਇਸਕਾ ਬਲ ਨਾਹੀ ਇਸਕਾ ਹਾਥ ਇਸਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਭਾਵੈ ਸੋਈ ਫੁੰਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰਖ ਰੰਗ ਹਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਓਬ ਆਕਾਸ ਪਿਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨਹਾਰ ਕਬਹੂੰ ਨਿਰਤ ਕਰੈ ਬਹੁ ਭਾਤ ਕਬਹੂੰ ਸੋਇ ਰਹੈ ਦਿਨ ਰਾਤ ਕਬਹੂੰ ਮਹਾਂਕ੍ਰੋਧ ਵਿਕਰਾਲ ਕਬਹੂੰ ਸਰਬ ਕੀ ਹੋਤਰਵਾਲ ਕਬਹੂੰ ਹੋਏ ਬਹੈ ਬੜ ਰਾਜਾ ਕਬਹੂੰ ਪੇਖਾਰੀ ਨੀਚ ਕਾ ਸਾਜਾ ਕਬਹੂੰ ਅਪ ਕੀਰਤ ਮੈਂ ਆਵੈ ਕਬਹੂੰ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੇ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੈ ਕਬਹੂੰ ਹੋਏ ਪੰਡਿਤ ਕਰੇ ਬਖਿਆਨ ਕਬਹੂੰ ਮੋਨ ਧਾਰੀ ਲਾਵੈ ਧਿਆਨ ਕਬਹੂੰ ਤਟ ਤੀਰਥੇ ਇਸਨਾਨ ਕਬਹੂੰ ਸਿੱਧ ਸਾਧਿਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀਆ ਅਨਿਕ ਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨ ਕੋਏ ਕਬੂ ਸਾਧ ਸੰਗਤੇ ਪਾਵੈ ਉਸ ਅਸਥਾਨ ਤੇ ਬਹੁ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲਿਆ ਇੱਕ ਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸਪਦੀ ਜਿਸਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾ ਛੰਗ ਨ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਵਿਨਾਸ਼ ਸਭ ਤੇਜ ਆਪ ਜਾਣੈ ਬਲਵੰਤ ਕਿਸ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਹੋਂ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਿਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੁ ਕੈਸੀ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲੱਗ ਜਾਣੈ ਮੁਝ ਤੇ ਕਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਰ ਤਬ ਲਗ ਨਿਸ਼ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੁਟੈ ਸਹਿਸ ਖਟੇ ਲਖ ਕੋਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਨਿਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਕਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੈ ਹਾਰ ਇਸਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪੇ ਏਕ ਆਪੇ ਅਨੇਕ
ਮਰੈ ਨ ਬਿਨ ਸਿਆ ਬਿਨ ਜਾਏ, ਨਾਨਕ ਸਦ ਹੀ ਰਹੇ ਅਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀ ਨਉ ਆਪਣ ਵਿਸਥਾਰ, ਸਭ ਕਛ ਉਸਕਾਉ ਕਰਨੈ ਹਾਰ। ਉਸਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ, ਆਪਣੀ ਚਲਿਤ ਆਪ ਕਰਨੈ ਹਾਰ, ਕਉਤ ਕਰੈ ਰੰਗ ਅਪਾਰ। ਮਨ ਮੈਂ ਆਪ ਮਨੇ ਆਪਣੇ ਮਾਹੀ, ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੱਟ ਘੱਟ ਸੁਣੀ ਸ਼ਰਵਣ ਬਖਿਆਣੀ। ਪਵਿੱਤਰ ਪਵਿੱਤਰ

ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੈ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਨੂੰ ਚੈ ਕੋਏ ਤਿਸ ਬਿਨ ਨਾਹੀਂ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਹਰ ਨਾਮ ਰੂਪਵੰਤ ਹੋਏ ਨਾਹੀਂ ਮੋਹੈ ਪ੍ਰਭ ਕੀ ਜੋ ਸਗਲ ਕਟ ਸੋ ਹੈ ਤਨ ਮੰਤਾ ਹੋਏ ਕਿਆ ਕੋ ਕਰਬੈ ਜਾ ਸਭ ਕੁਛ ਸਿਖਾ ਦੀ ਆਦਰਬੈ ਅਤ ਸੂਰਾ ਜੇ ਕਉ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰ ਪ੍ਰਸਾਦ ਟੁਟੈ ਹਾਂ ਰੋਗ ਨਾਨਕ ਸੋ ਜਨ ਸਦਾ ਹੋਇਆ ਰੋਗ ਜਿਉਂ ਮੰਦਰ ਕਉ ਥਾਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਣ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਬੇਗਾਸ ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਸਹਿ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਹਿ ਅਜਾਨ ਕੌਣ ਬਸਤੇ ਆਈ ਤੇਰੇ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੈ ਨਾਨਕ ਪਤਸੇ ਤੀ ਕਰ ਜਾਹੇ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਅਭਿਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਖੇਵ ਸੰਤੈ ਸੰਗ ਚਾਲ ਅਵਰ ਤਿਆਗ ਬਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਤਰ ਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾ ਕਹਿ ਸਤਿ ਬਲਿਹਾਰੈ ਚਰਨ ਸਾਧਕੇ ਤੋਹੇ ਤੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕਿ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਕਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਮ੍ਰਿਤਕ ਕਉ ਜੀ ਬਾਲਨ ਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਦਾਨ ਜਾ ਕੀ ਦ੍ਰਿਸ਼ਟੀ ਮਾਹੈ ਪੁਰਬ ਲਿਖੇ ਕਾ ਰਹਿਣਾ ਪਾਹੈ ਸਭ ਕਿਛ ਤਿਸ ਕਾਉ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਹਿ ਲੋਏ ਜਾ ਕੈ ਹਿਰਦੈ ਇਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ

ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਕਰ ਤਾਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਬ ਮਹਿ ਤਪੀਸਰ ਗ੍ਰਹਿਸਤ ਮਹਿ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾ ਹੈ ਸਗਲ ਦੇਵ ਹਾਰੇ ਅਵਗਾਹੈ ਪਿਤਾ ਕਾ ਜਨਮ ਕਹਿ ਜਾਣੈ ਪੂਤ ਸਗਲ ਬਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵੈਸੇ ਤਿਹ ਗੁਣ ਮਹਿ ਜਾ ਕਉ ਪਰਮਾਏ ਜਨਮ ਮਰੈ ਫਿਰਿਆ ਵੈ ਜਾਏ ਊਚ ਨੀਚ ਤਿਸਕੇ ਅਸਥਾਨ ਐਸਾ ਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਬਿਲਕੀਨੋ ਵਿਸਥਾਰ ਪ੍ਰਭ ਅਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰਿਓ ਪੂਰਨ ਸਭ ਠਾਏ ਨਾਨਾ ਵਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕੜ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਹੈ ਸੋ ਜਨ ਗਤ ਪਾਈ ਰੂਪ ਸਤ ਜਾ ਕਾ ਸਤੇ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹੇ ਸੁਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਜਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਜੈ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੋ ਕਰਨੈ ਹਾਰ ਅਵਰਨਾ ਬੂਜ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਜਿਆ ਤਿਸੇ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਵਚਨ ਪਦਾਰਥ ਲਹੇ ਓਏ ਦਾਤੇ ਦੁੱਖ ਘਾਟਨ ਹਾਰ ਜਾ ਕੈ ਸੰਗ ਧਰੈ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੈ ਸੰਗ ਏਕ ਦਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਸਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਕਢਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਬੂਜੈ ਬੂਜਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ
ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆ ਪਤ ਰੱਖੈ, ਤਾਂ ਕਿ ਗਾਤਮਿਤ ਕੋਇ ਨਾ ਲਖੈ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉਚਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਖੈ, ਜਿਸ ਕਾ ਸਾਸ ਨ ਕਾਢਤ ਆਪ, ਤਾਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤ ਬਿਰਥੇ ਜਾਤ, ਮਾਰੈ ਨਾ ਰਾਖੈ ਵਰਣਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਬਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਹੁਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ ਅਵਰਨਾ ਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਹੈ ਨਾਮ ਸਮਾਨੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ। ਬੋਲੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ।

ਕਉ ਨਾਨਕ ਸਹੀ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵਹਿ, ਤਿਸ ਕੈ ਦਰਸ ਸਭ ਪਾਪ ਮਿਟਾਵਹਿ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰਦੁਰ ਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕਉ ਕਰ ਕਾਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕਉ ਬਲ ਜਾਓ। ਸਰਬਨਦਾਨ ਜੀ ਕਾ ਦਾਤਾ, ਆਟ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮਹਿ ਜਨ ਜਾਨ ਮਹਿ ਪਾਰ ਬ੍ਰਹਮ, ਏਕ ਹੈ ਆਪ ਨਹੀਂ ਕਛੁ ਭਰਮ। ਸਾਹਸ ਸਿਆਨ ਭਲਿਆ ਨਾ ਜਾਈਐ, ਨਾਨਕ ਐਸਾ ਗੁਰ ਪੜਭਾਗੀ ਪਾਈਐ। ਸਫਲ ਦਰਸ਼ਨ ਭੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੋਨ ਕਾਰ ਬਚਨ ਕਰਨ ਆਖਾਨੇ, ਮਨ ਸੰਤੋਖਾ ਤੰਪਤੀ ਆਨੇ। ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜਿਹ ਬਾਏ ਕੁਛ ਤਤਿਆ ਨੇਕ, ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗਮ ਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਦਾਗੇ ਕੀਮਤ ਕਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਿਮਰੈ। ਸਤਿ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਹੋ ਹਾਰ ਰਸ ਭਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਬੋ ਦੁਖ ਤੈ ਤੇ ਨਾਸੇ। ਤਪਤ ਮਾਹੇ ਢਾਡ ਵਰਤਾਈ, ਅੰਧ ਪਿਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੁੱਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸ ਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ। ਥਿਤ ਪਾਈ ਚੁਕੇ ਪ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰਗੁਣ ਪੀਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਦ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤ ਰੇਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧ ਕੈ ਸੰਗ। ਰਚ ਰਚਨਾ ਆਪਣੀ ਕਲ ਤਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਧ

ਬਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰੋ ਪਾਪ ਸਮੀਤ ਬਿਸਾਰੋ ਚਰਨ ਕਮਲ ਰਿਤ ਮੈਂ ਉਰ ਤਹਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵੱਥ ਹਿ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕੋ ਨਿਤ ਬਾਸ਼ੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਪਰ ਹਰ ਕੀ ਸਰਣੀ ਅਰ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਦਾਨ ਮੈਂ ਹੈ ਹਰ ਨਾਮ ਨਿਦਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦਹਿ ਦਿਸਤਾਵ ਤੇ ਆਵੈ ਠਾਏ ਤਾ ਕੋ ਬਿਘਨ ਨਾ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਾਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਹੁ ਬਿਨ ਸਹਿ ਪੂਰਨ ਹੋਇ ਆਸ ਭਗਤ ਪਾਏ ਆਤਮ ਪਰਗਾਸ ਤਿਤ ਕਰ ਜਾਏ ਬਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਣ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਪਾਵਨਾ ਛੂਟਨ ਹਾਰੇ ਸਿਮਰਤ ਸਾ ਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇ ਰਹਿ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟਾਂਬੇ ਅਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸ ਵਾਰੀ ਝੂਠਾ ਡਾਂਫ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਜੈ ਨਾ ਬੇਗਾਨਾ ਨਾਮ ਪਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਆਨੇ ਭਗਤ ਬਿਨਾ ਬੌਡੂ ਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੈ ਜਨਮ ਜਨਮ ਕੇ ਕਿਲ ਬਿਖ ਜਾਹੈ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਪਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾ ਸੁਖ ਦਰ ਕੈ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਹੈ ਏਕ ਸਿਮਰ ਏਕੋ ਮਨ ਆਹੈ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਬਿਸਤਾਰ ਏਕ ਤੇ ਭਏ ਏਕ ਰਾਤ ਪਰ

0: ਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇ ਬਹੁ ਹਰ ਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦ ਨਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੂਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਪਹਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਪਰਾ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਮਿਨ ਭਗਤੀ ਤਨ ਹੋ ਸੀ ਸਾਰ ਸਰਬ ਕਲਿਆਣ ਸੂਖ ਨਿਤ ਨਾਮ ਬੂਡਤ ਜਾਤ ਪਾਏ ਬਿਸਰਾਮ ਸਗਰ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਹੀ ਸੁਆਉ ਨੇਤਰੋਂ ਪੇਗ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀ ਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਤ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣ ਆਰਿਆ ਨੀਚਾ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬੈ ਗੁੰਟ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਏ ਕਾਸ਼ ਨਾ ਦੁਸ਼ਟੇ ਤਹਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰਕ ਸੋਗ ਕਿਸੈ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਾ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕੋ ਕਿਸ ਕੋ ਗਨੀ ਜਬ ਏਕੈ ਹਰ ਅਗਮੇ ਅਪਾਰ ਤਬ ਨਰਕ ਸੁਰਗ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੈ ਆਪ ਆਪਣੀ ਜੋਤ ਤਰੈ ਤਬ ਕਵਨ ਨਿਡਰ ਕਣ ਕਤ ਡਰੈ ਆਪਣੇ ਚਲਤੇ ਆਪ ਕਰਨੇ ਹਾਰ ਨਾਨਕ ਠਾਕੁਰ ਅਗਮੇ ਅਪਾਰ ਆਬ ਨਾ ਸੀ ਸੁਖ ਆਪਣੇ ਆਸਨ ਤੈ ਜਨ ਮਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕੋ ਕਿਸ ਹੋਏ ਜਬ ਅਬ ਗਾਤੇ ਅਗੋਚੇ ਪ੍ਰਵੇਕਾ ਤਬ ਚਿੱਤਰ ਗੁਪਤ ਕਿਛ ਪੁੱਛਦ ਲੇਖਾ ਜਮ ਨਾਥ ਰੰਜਣ ਅਗੋਚਰ ਅਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਵਾਦੇ ਆਪਣੇ ਆਪ ਆਪੀ ਅਚਰਜਾ ਨਾਨਕ ਆਪਣਾ ਰੂਪ ਆਪੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਦੈ ਬਿਨ ਮੈਲਕ ਹੋ ਗਿਆ ਧੋਤਾ ਜੈ ਨਿਰੰਜਨ ਕਾ ਨਿਰਵਾਨ ਤੈ ਕੌਣ ਕੋ ਮਾਨ ਕੋ ਨਿਭਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਤ ਲਗਤ ਕੋ ਕੀਸ ਜੈ ਜੋ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂਖ ਕਮ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀਂ ਸੁਮਾਰ ਨਾਨਕ ਕਰਤੇ ਕਾ ਨਾਹੀਂ ਸੁਮਾਰ ਜਬ ਆਪਣੀ ਸੋਭਾ ਆਪਣੇ ਸੰਗ ਬਣਾਈ ਤਾਂ ਕਵਨ ਮਾਏ ਬਾ ਮਿੱਤਰ ਸੁਤ ਭਾਈ ਜੈ ਸਰਬ ਕਲਾਏ ਆਪੇ ਪਰਵੀਨ ਤੈ ਬੇਦਕ ਦੇਵ ਕਾਂ ਕੂਚੀਨ ਜਬ ਆਪਣੇ ਆਪ ਆਪੁਰ ਧਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ ਜੈ ਆਪਣੇ ਉੱਚੇ ਆਪਣੇ ਆਪਨੇਰਾ ਤੈ ਕੌਣ ਠਾਕੁਰ ਕੁਣ ਕਹੀਏ ਚੇਰਾ ਬਿਸਮਨ ਬਿਸਮਰੇ ਬਿਸਮਾਦ ਨਾਨਕੇ ਆਪਣੀ ਗਤ ਜਾਨੋ ਆਪ ਜੈ ਅਛਲੇ ਅਛੇਦ ਅਪੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀਂ ਪਰਵੇਸ਼ ਜੈ ਏਕੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਪਤੀਆਰਾ ਤੈ ਕੌਣ ਕਤੈ ਕੋ ਸੁਨੇ ਹਾਰਾ ਬਹੁ ਬਿਆੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪਰਪੰਚ ਆਕਾਰ ਤੈ ਗੁਣ ਮੈਂ ਕੀਨੋ ਵਿਚਤਾਰ ਪਾਪ ਪੁੰਨ ਤੈ ਪਈ ਕਹਾਵਤ ਕੋ ਨਰਕ ਕੋ ਸੁਰਗ ਪਛਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਦੋ ਨਾਨਕ ਏਕੈ ਜੈ ਅਭਗਤ ਭਗਤ ਤੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂਹ ਪਾਕਾ ਆਪੇ ਤਨੀ ਉਨ ਕੀ ਸੋਭਾ ਉਨਹੂੰ ਬਣੀ ਆਪੇ ਕੋਤ ਕਰੇ ਅੰਧ ਚੋਜ ਆਪੇ ਅਸ ਭੁਗ ਨਿਰਜੋਗ ਜਿਸ ਪਾਵੈ ਤਿਸ ਆਪਣਾ ਲਾਵੈ ਜਿਸ ਪਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਣ ਤੇ ਅਤੋਲੈ ਜੋ ਬਲਾਵੋ ਤੋ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾਰ ਅਸ਼ਟਪਦੀ ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸਿਸ਼ਟ ਉਪਾਏ ਆਪਣੇ ਭਾਣਿਆਂ ਲਏ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਵਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਮੇਤਾ ਨਾਨਕ ਸਭ ਸਿਸ਼ਟ ਕਾ ਜੇਤਾ ਜੀ ਯੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਹ ਅਚ ਸਮਨੋ ਵਿਸਾਰੈ ਤਿਸ ਤਜ ਅਵਰ ਕਾਂ ਕੋ ਜਾਏ ਸਭ ਸਰ ਏਕ ਨਿਰੰਜਨ ਰਾਏ ਜੀਅ ਕੀ ਜੁਗਤ ਜਾਂ ਕਹਿ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਦਾਨ ਬਿਆੰਤ ਅਪਾਰ ਨਾਨਕ ਦਾਸ ਦਾ ਬਿਹਾਰ ਪੂਰਨ ਪੂਰੇ ਦਇਆਲ ਸਭ ਉਪਰੋਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਉਹ ਵਿਆਪ ਪ੍ਰਤਪਾ ਲੈ ਜੀਅਨ ਬਹੁ ਭਾਤ ਜੋ ਜੋ ਰਚ ਸੋ ਤਿਸੈ ਧਿਆਤ ਜਿਸ ਪਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕਹਿ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਿਨ ਪੂਜਾ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾ ਇਹ ਸਵਾਓ ਆਠ ਪੈਰ ਪਰ ਭੇਖੋ ਨੇਰਾ ਮਿਟੇ ਗਿਆਨ ਮਿਨਸੇ ਅੰਧੇਰਾ ਸੁਣਿਓ ਉਪਦੇਸ਼ ਹਿਰਦੇਵ ਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਾਲਤ ਦਿਓ ਲਿਓ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤੇ ਸੱਚ ਪ੍ਰੀਖਿਆ ਮਨ ਤਨ ਨਾਮ ਜਪੋਲੀ ਬੁਲਾਏ ਦੁੱਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਬਹੁ ਨ ਆਵੈ ਜਾਏ ਤਿਸ ਤੇ ਦੂਰ ਕਾਂ ਕੋ ਜਾਏ ਉਭਰੈ ਰਾਖਣ ਹਾਰ ਧਿਆਏ ਨਿਰਭਉ ਜਪੈ ਸਗਲ ਭੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦ ਸ੍ਰੇਸ਼ਟ, ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੋਤ ਨਿਹਾਲ, ਤਾਂ ਕੈ ਨਿਕਟ ਨ ਆਵਤ ਕਾਲ। ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆਂ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੱਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨੰਦ ਛਟਾਏ। ਨੌ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਧ ਅਨੰਤ ਤੈਨਾਦ, ਕਹਿ ਨ ਜਾਈ ਅਚਰਜ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਰ ਅਨੰਤ, ਘਟ ਘਟ ਵਿਆਪਰਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦੈ ਦਿਸੈ ਸਮਾਏ। ਤਿਸ ਤੇ ਪਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨ ਸੁਖ ਪਾਓ। ਵੇਦ ਪੁਰਾਣ ਸਿਮਤ ਮੈਂ ਦੇਖ, ਸੱਸੀਅਰ ਸੂਰ ਨਖੱਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂ ਡੋਲੇ। ਸਰਬ ਕਲਾ ਕਰ ਖੇਲੈ, ਖੇਲ ਮੋਲ ਨਾ ਪਾਈਐ ਗੁਣੇ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਧਾਰਿਓ ਸੁਆਮੀ ਓਤ ਪੋਤ। ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ। ਸੰਤ ਜਨਾ ਕਾ ਭੇਖ ਸਰਬ ਬ੍ਰਹਮ, ਸੰਤ ਜਨਾ ਕਹਿ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਰ ਪ੍ਰਭ ਜਾਨੈ। ਅੰਤਰ ਬਸੇ ਬਾਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਦੇ ਸਗਲੀ ਉਤ ਪਤ। ਤਿਸ ਭਾਵੈ ਤਾ ਕਰੇ ਵਿਸਤਾਰ, ਤਿਸ ਭਾਵੇ ਤਾ ਏਕੰਕਾਰ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰ ਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇਖਣ ਹਾਰਾ। ਸਗਲ ਸਮੱਗਰੀ ਜਾਂ ਕਾ ਧਨਾ, ਆਪਣ ਜਸ ਆਪੇ ਸੁਣਾ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕਹਿ ਮਦ ਲਿਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲੈ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਉਰੈ ਕਹੋ ਕਿ ਨੈ ਕਛ ਕਰਾ। ਆਪ ਭਲਾ ਕਰਤੂਤ ਅਥ ਨੀਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ। ਤਾਂ ਕੀ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸ ਕਾ ਕੀ ਆ ਸਭ ਪਰਵਾਨ, ਗੁਰਪੁਰ ਤਿਸ ਕਾ ਕੀ ਆ ਸਭ ਪਰਵਾਨ, ਗੁਰਪ੍ਰਸਾਦ ਨਾਨਕੇ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸਵਾਉ, ਜਨ ਕਹਿ ਸੰਗ।

ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮਨਿਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਲ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਣ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰਨਾ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਤ ਕੈ ਮਾਥੇ ਨਾਨਕ ਉਦਰੇ ਤਿਨ ਕਹਿ ਸਾਥੇ ਸਾਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕਹਿ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜੰਮ ਤੇ ਛੁਟੈ ਜਾਂ ਕੈ ਮਸਤਕ ਕਰਮ ਪ੍ਰਪਾਏ ਸਾਧ ਸ਼ਰਨ ਨਾਨਕ ਤੇ ਆਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਕੀਤੀ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਲਦੀਪ ਸਿੰਘ ਰਿਖੀ, ਬੀਬੀ ਰਿਪਨਦੀਪ ਰਿਖੀ, ਬੱਚੇ ਜੈਨ ਸਿੰਘ ਰਿਖੀ ਅਤੇ ਬੇਟੀ ਅਰਜ਼ੋਈ ਰਿਖੀ ਸਮੂਹ ਪਰਿਵਾਰ ਵੱਲੋਂ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਓਟਾ ਸਿਰਾ ਤੱਕ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ ਉਪਰੰਤ ਕੀਰਤਨ ਹੋਏ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਪਰਿਵਾਰ ਨੂੰ ਸੁੱਖ ਸ਼ਾਂਤੀ, ਤੰਦਰੁਸਤੀ, ਦੇਹ ਰੁਕਤਾ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਬੱਚਿਆਂ ਨੂੰ ਲੰਬੀ ਆਰਜਿਆ, ਗੁਰਸਿੱਖੀ ਵਾਲਾ ਜੀਵਨ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿਸ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਨਿਧਿਆ ਬੈਤਾਇ ਸਭ ਥਾਈ ਹੁਣਾ ਜੀ ਸਾਹਿਬ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਾਹਿਬ ਦਸਾਂ ਪਾਤਸ਼ਾਹੀਆਂ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ। ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਜਿਟ ਕੀਤਾ। ਬਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆ ਮਨਕਾਲ ਸਦਕਾਲ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਵਿੱਚ ਮਤ ਪਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਾਮਤ ਕੀਤੀ ਆਪ ਜੀ ਦੇ ਦਰਕਰ ਦੇ ਚਰਨ ਸੇਵਕ ਸਰਦਾਰ ਜਲਦੀਪ ਸਿੰਘ ਰਿਖੀ, ਬੀਬੀ ਰਿਪਨਦੀਪ ਰਿਖੀ, ਬੱਚੇ ਜੈਨ ਸਿੰਘ ਰਿਖੀ ਅਤੇ ਬੇਟੀ ਅਰਜ਼ੋਈ ਰਿਖੀ, ਸਮੂਹ ਰਿਖੀ ਪਰਿਵਾਰ 'ਤੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਾਮਤ ਕੀਤੀ। ਪਰਿਵਾਰ ਨੇ ਆਪ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਤੱਕ ਕੇ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਦੀ ਸੇਵਾ ਲਈ ਸਤਿਗੁਰੂ ਜੀ ਉਪਰੰਤ ਕੀਰਤਨ ਹੋਏ। ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਗਾਂ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਵੁੱਤ ਸਮਰੱਥਾ ਬਖਸ਼ਣੀ। ਸਤਿਗੁਰੂ ਜੀ ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ, ਪਿਆਰੀ ਪਿਆਰੀ ਗੁਰਸਿੱਖੀ ਵਾਲੀ ਦਾਤ ਬਖਸ਼ਣੀ, ਗੁਰਮਤਿ ਦੇ ਧਾਰਨੀ ਬਣਾਉਣਾ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ ਬਖਸ਼ਣੀ, ਗੁਰੂ ਘਰ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਜੀ ਕਿਰਪਾ ਕਰਨੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਲੰਬੀ ਅਰਜਾ ਮਾਤਾ ਪਿਤਾ ਦੇ ਆਗਿਆ ਘਰ ਉੱਚੀ ਵਿੱਦਿਆ ਚੰਗੀ ਸਿਹਤ ਦੀ ਦਾਤ ਬਖਸ਼ਣੀ, ਬੱਚਿਆਂ ਨੂੰ ਜੀਵਨ ਦੇ ਵਿੱਚ ਕਾਮਯਾਬੀਆਂ ਜੀਵਨ ਦੇ ਵਿੱਚ ਤਰੱਕੀਆਂ ਬਖਸ਼ਣੀਆਂ। ਸਤਿਗੁਰੂ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰਮਾਲਾ ਸਾਹਿਬ ਭੇਟਾ ਕੀਤੇ ਗਏ ਨੇ, ਅੰਗੀਕਾਰ ਕਰਨੀ ਪਰਿਵਾਰ ਦੇ ਲੋਕ ਪਰਲੋਕ ਵਿੱਚ ਪਰਦੇ ਖਜਣੇ। ਸਤਿਗੁਰੂ ਜੀ ਪਰਿਵਾਰ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ, ਜੋ ਜੀ ਛਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਕਦਮ ਕਦਮ ਲੇਖੇ ਲਾਉਣੇ, ਤਿਲਫੁਲ ਪਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ, ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਪੁੱਛ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਏ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹੁ, ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ। ਪ੍ਰਭ ਕੀ ਸਰਣ ਸਗਲ ਪਹਿ ਲਾਥੇ, ਦੁੱਖ ਬਿਨ ਸੇ ਸੁਖ

0: ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਦੇ ਪਿਆਰੇ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਜਲਦੀਪ ਸਿੰਘ ਜੀ ਰਿਖੀ, ਬੀਬੀ ਰਿਪਨਦੀਪ ਰਿਖੀ, ਬੱਚੇ ਜੈਨ ਸਿੰਘ ਰਿਖੀ, ਬੇਟੀ ਅਰਜੋਈ ਰਿਖੀ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਪਰਿਵਾਰ ਵੱਲੋਂ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਕੀਰਤਨ ਦਵਾਨਾਂ ਦੀਆਂ ਸੇਵਾਵਾਂ ਅਤੇ ਚਾਹ ਦੇ ਲੰਗਰਾਂ ਦੀਆਂ ਸੇਵਾਵਾਂ, ਚਾਹ ਪਕੌੜਿਆਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਪਰਿਵਾਰ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਪਰਿਵਾਰ ਵੱਲੋਂ ਚਾਹ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਹਰ ਐਤਵਾਰ ਦੀ ਤਰ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਨਾਮ ਸਿਮਰਨ ਅਭਿਆਸ ਹੋਵੇਗਾ। ਜਿਨ੍ਹਾਂ ਸੰਗਤਾਂ ਦੇ ਕੋਲ ਸਮਾਂ ਹੈ, ਕਿਰਪਾ ਕਰਕੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਹੁਣ ਸਿਮਰਨ ਅਭਿਆਸ ਕਲਾਸ ਦਾ ਸਮਾਂ ਹੋ ਗਿਆ ਹੈ। ਆਓ ਆਪਾਂ ਸਵਾਸ ਕਿਰਾਸ ਸਿਮਰਨ ਦੇ ਨਾਲ ਜੁੜੀਏ। ਮਹਾਰਾਜ ਸਮਝਾਉਂਦੇ ਹਨ, ਸਵਾਸ ਗ੍ਰਾਸ ਜੋ ਧਿਆਵੇ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਆਓ ਜਦੋਂ ਸਵਾਸ ਅੰਦਰ ਜਾਏ, ਵਾਹੇ ਦੀ ਆਵਾਜ਼ ਦੇ ਕੇ ਸੁਣਨਾ ਹੈ। ਜਦੋਂ ਸਵਾਸ ਬਾਹਰ ਆਏ, ਗੁਰੂ ਦੀ ਆਵਾਜ਼ ਦੇ ਕੇ ਸੁਣਨਾ ਹੈ। ਅਸੀਂ ਰਸਨਾ ਨੂੰ ਬੋਲਣ 'ਤੇ ਲਾ ਦੇਣਾ ਹੈ, ਸਰਵਣਾ ਨੂੰ ਸੁਣਨ 'ਤੇ ਅਸੀਂ ਆਪਣੇ ਨੇਤਰਾਂ ਨੂੰ ਬੰਦ ਰੱਖਣਾ ਹੈ ਜੀ। ਮਹਾਰਾਜ ਸਮਝਾਉਂਦੇ ਹਨ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਸੋ ਆਓ, ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪਾਂ ਸਾਰਿਆਂ ਨੇ ਇੱਕ ਲੈਅ ਦੇ ਵਿੱਚ ਬੋਲ ਕੇ ਅਭਿਆਸ ਕਰਨਾ ਹੈ ਜੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ। ਗੁਰਮੁਖੋ ਬੋਲ ਕੇ ਅਭਿਆਸ ਕਰੀਏ ਜੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸਾਰੇ ਬੋਲੀਏ ਗੁਰਮੁਖੋ, ਕਿਰਪਾ ਕਰੋ। ਮਹਾਰਾਜ ਸਮਝਾਉਂਦੇ ਹਨ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਾਹੇ ਨਹੀਂ। ਆਓ ਗੁਰਮੁਖੋ, ਲੋਕ ਲੱਜਾ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਪਿਤਾ ਦੇ ਗੁਣ ਗਾਈਏ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ।
3: ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru.

गुरु वाहे गुरु।

सारे बोल के अभ्यास करिए जी। गुरु वाह।

ਹੌਲੀ ਹੌਲੀ ਸਾਰੇ ਸਹਿਜ ਚ ਹੁੰਦੇ ਜਾਈਏ ਜੀ। ਗੁਰੂ ਵਾ ਗੁਰੂ ਵਾ ਗੁਰੂ

ਹੋਰ ਅੰਤਰਗਤ ਆਪਣੀ ਆਵਾਜ਼ ਖੁਦ ਨਹੀਂ ਸੁਣੀ ਜੀ। ਮੁੱਖ ਬੰਦ ਕਰਕੇ ਜਦੋਂ ਸਵਾਸ ਅੰਦਰ ਜਾਏ ਵਾਹੇ ਮਹਿਸੂਸ ਕਰਨਾ ਹੈ, ਜਦੋਂ ਸਵਾਸ ਬਾਹਰ ਆਏ ਗੁਰੂ ਮਹਿਸੂਸ ਕਰਨਾ ਹੈ ਜੀ।

ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟਾਵੋ। ਮਹਾਰਾਜ ਸਮਝਾਉਂਦੇ ਹਨ, ਜੇ ਤੁਸੀਂ ਸੁਖ ਲੈਣਾ ਚਾਹੁੰਦੇ ਹੋ ਤਾਂ ਸਿਮਰਨ ਕਰੋ। ਕਿਉਂ? ਕਿਉਂਕਿ ਜਿੰਨਾ ਚਿਰ ਅਸੀਂ ਬੋਲ ਕੇ ਆਪਣੀ ਆਵਾਜ਼ ਨੂੰ ਸੁਣਦੇ ਨਹੀਂ, ਉਨਾ ਚਿਰ ਸਾਡਾ ਜੋ ਮਨ ਹੈ ਜੋ ਤ੍ਰੈ ਗੁਣਾਂ ਦੇ ਵਿੱਚ ਸੁੱਤਾ ਹੋਇਆ ਹੈ। ਮਹਾਰਾਜ ਸਮਝਾਉਂਦੇ ਹਨ, ਤ੍ਰੈ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਇਹ ਮਨ ਉਨਾ ਚਿਰ ਜਾਗ ਨਹੀਂ ਸਕਦਾ ਜਿੰਨਾ ਚਿਰ ਅਸੀਂ ਆਪਣੀ ਆਵਾਜ਼ ਨੂੰ ਬੋਲ ਕੇ ਸੁਣਦੇ ਨਹੀਂ। ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਸਿਮਰ ਸਿਮਰ ਗੁਰ ਆਪਣਾ, ਸੋਇਆ ਮਨ ਜਗਾਈ। ਔਰ ਇੱਕ ਦੋ ਹੀ ਤਰੀਕੇ ਗੁਰਮੁਖ ਮਨ ਨੂੰ ਜਗਾਉਂਦੇ, ਇੱਕ ਸਿਮਰਨ ਅਤੇ ਫਿਰ ਦੂਜਾ ਜਦੋਂ ਸਾਡਾ ਆਖਰੀ ਸਮਾਂ ਆਏਗਾ। ਮਹਾਰਾਜ ਸਮਝਾਉਂਦੇ ਹਨ, ਜਮ ਕਾ ਡੰਡ ਪਰਿਓ ਸਿਰੇ ਉੱਪਰ ਤਬ ਸੋਵਤ ਜਾਗਿਓ। ਉਸ ਸਮੇਂ ਸਾਡੇ ਕੋਲ ਸਿਮਰਨ ਦਾ ਸਮਾਂ ਨਹੀਂ ਹੋਣਾ। ਸੋ ਜਦੋਂ ਵੀ ਆਪਣਾ ਸਮਾਂ ਲੱਗੇ ਕਰਮ ਕਰਦਿਆਂ, ਜਦੋਂ ਵੀ ਆਪਣੇ ਕੋਲ ਸਮਾਂ ਹੋਵੇ ਉਸ ਸਮੇਂ ਆਪਾਂ ਇਹ ਲਾਹਾ ਲੈਣਾ ਹੁੰਦਾ ਹੈ। ਸਵਾਸ ਗ੍ਰਾਸ ਸਿਮਰਨ ਦੇ ਨਾਲ ਜੁੜਨਾ ਹੁੰਦਾ ਹੈ ਗੁਰਮੁਖੋਂ। ਸੋ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਨੇ ਆਪਾਂ ਨੂੰ ਆਪਣੀ ਚਰਨ ਸ਼ਰਨ ਵਿੱਚ ਬਿਠਾ ਕੇ ਆਪਣਾ ਨਾਮ ਜਪਾਇਆ। ਕਿਉਂਕਿ ਮਹਾਰਾਜ ਸਮਝਾਉਂਦੇ ਹਨ, ਸੋ ਸਿਮਰੈ ਜਿਸ ਆਪ ਸਿਮਰੈ। ਸੋ ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਬਾਨੀ ਗੁਰਦੁਆਰਾ ਪ੍ਰਾ ਮਿਲਣੇ ਕਾ ਚਾਓ ਮੋਗਾ, ਅਤੇ ਉਹਨਾਂ ਵੱਲੋਂ ਵਰਸੋ ਇਹ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਾਲਾ ਮੌਜੂਦਾ ਮੁਖੀ ਗੁਰਦੁਆਰਾ ਪ੍ਰਾ ਮਿਲਣੇ ਕਾ ਚਾਓ ਮੋਗਾ। ਕਿ ਮਹਾਰਾਜ ਸਮਝਾਉਂਦੇ ਹਨ, ਸਾਧੂ ਮਾਰਗ ਦੱਸਿਆ ਜਪੀਐ ਗੁਰਮੰਤ। ਸੋ ਬਹੁਤ ਬਹੁਤ ਧੰਨਵਾਦ ਆਪ ਰੱਬ ਰੂਪ ਸੰਗਤ ਦਾ, ਜਿਨ੍ਹਾਂ ਨਾਲ ਬੈਠ ਕੇ ਸਿਮਰਨ ਅਭਿਆਸ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸਿਮਰਨ ਕਰਦਿਆਂ ਏਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰ ਅਤੇ ਸਤਿਗੁਰ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿ

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਇ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ

ਹੋਏ ਜੇ ਵਡਿਆਪ ਤੇ ਵਡਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਏ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮੈਂ

ਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਦੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਹ ਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਵੇਖੈ ਹੈ ਜਾਣੈ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬਿਆਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ

ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਹਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਹਰ

ਨਾਮ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ

ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੀ। ਸੁਣ ਕੇ ਜਮਕੇ ਦੂਤ, ਨਾ ਹੀ ਤੇਰੇ ਛੱਡ ਜਾਹੀ। ਭਉਜਲ ਬਿਖਮ ਅਸਗਾਹ, ਗੁਰਸਬ ਦੀ ਪਾਰ ਪਾਹੀ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ। ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸਨੋਂ ਇਹ ਵੱਥ ਦੇ। ਜਗ ਮੈਂ ਹੈ ਉੱਤਮ ਕਾਢੀਐ, ਵਿਰਲੇ ਕੇਈ ਕੇ। ਮਹੱਲਾ ਪੰਜਵਾ, ਰੱਖੇ ਰੱਖਣ ਹਾਰ, ਆਪ ਉਭਾਰਿਅਨ। ਗੁਰ ਕੀ ਪੈਰੀ ਪਾਏ, ਕਾਜ ਸਵਾਰਿਅਨ। ਹੋਆ ਆਪ ਦਇਆਲ, ਮਨਹੋ ਨਾ ਵਿਸਾਰਿਅਨ। ਸਾਧ ਜਨਾ ਕੈ ਸੰਗ, ਭਵਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ, ਖਿਨ ਮਾਹੀ ਬਿਦਾਰਿਅਨ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੀ। ਜਿਸ ਸਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मानुक कै किछ नाहीं हाथ, तिसका हुकम बूझ सुख होए।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਮੁਜਸਮੇ ਇਹ ਰਹਿਮਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਪਾਵਨ ਸ਼ਬਦ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 281 ਪਰ ਸੁਸ਼ੋਭਿਤ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 14 ਦਾ ਪਹਿਲਾ ਪਦਾ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪਦੇ ਦੇ ਵਿੱਚ ਇਸ ਗੱਲ ਦਾ ਨਿਰਣਾ ਸਮੁੱਚੇ ਸੰਸਾਰ ਅੰਦਰ ਪ੍ਰਤੱਖ ਕਰ ਦਿੱਤਾ ਹੈ ਕਿ ਦੁਨੀਆਂ ਦੇ ਵਿੱਚ ਟੇਕ ਕੇਵਲ ਭਰੋਸਾ ਕੇਵਲ ਇੱਕ ਨਿਰੰਕਾਰ ਦਾ ਹੈ। ਸਭ ਤੋਂ ਇੱਕ ਤੋਂ ਬਗੈਰ ਇਸ ਸੰਸਾਰ 'ਤੇ ਹੋਰ ਕਿਸੇ ਉੱਪਰ ਟੇਕ ਜਾਂ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਮਰੱਥਾ ਇੱਕ ਕਰਤੇ ਪੁਰਖ ਦੇ ਵਿੱਚ ਹੈ। ਉਹਦੀ ਮਰਜ਼ੀ ਹੈ, ਉਹ ਸੰਸਾਰ ਵਿੱਚ ਰੱਖ ਲਏ ਮਾਰ ਦਏ, ਉਹ ਕਰਤੇ ਪੁਰਖ ਦੇ ਹੁਕਮ ਦਾ ਇਹ ਸਾਰਾ ਵਰਤਾਰਾ ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰਤੱਖ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਉਣ, ਅੱਜ ਦਾ ਇਹ ਪਾਵਨ ਗੁਰਸ਼ਬਦ ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਕਰਨੀ ਹੈ, ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਬਖਸ਼ਿਸ਼ ਕੀਤੀ। ਅਸ਼ਟਪਦੀ ਦੇ ਰੂਪ ਦੇ ਵਿੱਚ, ਅਸ਼ਟਪਦੀ ਦਾ ਅਰਥ ਹੈ ਅੱਠ ਪਦੀਆਂ ਵਾਲਾ, ਮਹਾਰਾਜ ਨੇ ਬਖਸ਼ਿਸ਼ ਕੀਤੀ। ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਮਾਣ ਦੇ ਕੇ ਇਸ ਗੱਲ ਦਾ ਨਿਰਣਾ ਸਾਡੇ ਸਨਮੁੱਖ ਬਖਸ਼ਿਸ਼ ਕਰਦਿਆਂ ਕਿਹਾ ਕਿ ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ। ਮਹਾਰਾਜ ਕਹਿਣਗੇ ਜਿਹੜਾ ਇਨਸਾਨ ਇਸ ਗੱਲ ਦਾ ਭਰੋਸਾ ਅਤੇ ਨਿਰਣਾ ਜੀਵਨ ਦੇ ਵਿੱਚ ਰੱਖ ਕੇ ਬੈਠੇ ਕਿ ਕੋਈ ਇਨਸਾਨ ਕੋਈ ਮਨੁੱਖ ਇਸ ਜੀਵਨ ਦੇ ਅੰਦਰ ਉਹਦੀ ਭਰੋਸੇ ਯੋਗਤਾ ਜਾਂ ਉਹਦੇ ਵਿਸ਼ਵਾਸ ਦੀ ਯੋਗਤਾ ਰੱਖਦਾ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਅਤੇ ਉਸੇ ਦੀ ਟੇਕ ਉਸੇ ਦੀ ਆਸ ਉਸੇ ਦਾ ਆਸਰਾ ਲੈ ਕੇ ਕੋ ਬੈਠੇ ਅਤੇ ਮਹਾਰਾਜ ਕਹਿਣਗੇ ਮਨੁੱਖ ਦੀ ਆਸ ਜਿਹੜੀ ਹੈ ਉਹ ਬ੍ਰਿਥੀ ਹੈ।
ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਹੂੰ ਮਾਨੁਖ ਤੇ ਕਿਆ ਹੋਏ ਆਵੇ, ਜੋ ਤਿਸ ਭਾਵੈ ਸੋਈ ਕਰਾਵੇ। ਸਤਿਗੁਰੂ ਕਹਿੰਦੇ ਮਨੁੱਖ ਦੇ ਹੱਥ ਵਸ ਕੀ ਹੈ, ਮਨੁੱਖ ਦੇ ਵਸ ਦੀ ਖੇਡ ਕੋਈ ਨਹੀਂ। ਪਾਤਸ਼ਾਹ ਜੀ ਕਹਿਣ ਲੱਗੇ ਜੋ ਕਰਤੇ ਪੁਰਖ ਨੂੰ ਪਾਉਂਦਾ ਹੈ ਉਹੀ ਸਾਰਾ ਵਰਤਾਰਾ ਕਰੇਗਾ। ਮਹਾਰਾਜ ਕਹਿਣਗੇ ਕਿਸੇ ਵੇਲੇ ਇਨਸਾਨ ਕਿਸੇ ਮਨੁੱਖ 'ਤੇ ਵਿਸ਼ਵਾਸ ਕਰਕੇ ਕਹਿੰਦਾ ਵੀ ਜਿੰਨਾ ਚਿਰ ਇਹ ਵਿਅਕਤੀ ਮੇਰੇ ਸਾਹਮਣੇ ਜਿਉਂਦਾ ਹੈ, ਜਿੰਨਾ ਚਿਰ ਤੱਕ ਇਹ ਵਿਅਕਤੀ ਅਹੁਦੇ 'ਤੇ ਬੈਠਾ ਹੈ ਜਾਂ ਜਿੰਨਾ ਚਿਰ ਇਹਦਾ ਅਤੇ ਮੇਰਾ ਸਾਥ ਹੈ, ਸਾਡੀ ਵਾਹ ਵੱਲ ਵੀ ਕੋਈ ਨਹੀਂ ਵੇਖ ਸਕਦਾ। ਪਰ ਮਹਾਰਾਜ ਜੀ ਕਹਿੰਦੇ ਮਾਨੁੱਖ ਕੀ ਟੇਕ, ਜਦੋਂ ਮਨੁੱਖ ਦੀ ਟੇਕ, ਮਨੁੱਖ ਦਾ ਆਸਰਾ ਲੈ ਕੇ ਅਸੀਂ ਤੁਰਦੇ ਹਾਂ। ਪਾਤਸ਼ਾਹ ਜੀ ਕਹਿਣ ਲੱਗੇ ਇਹ ਗੱਲ ਦਾ ਖਿਆਲ ਰੱਖਿਓ ਵੀ ਮਨੁੱਖ ਦਾ ਆਸਰਾ ਅਤੇ ਮਨੁੱਖ ਦੀ ਟੇਕ ਕੇਵਲ ਭੁਲੇਖੇ ਯੋਗ ਹੈ, ਇਹਦੇ ਉੱਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਜਦੋਂ ਇੱਕ ਦਾ ਭਰੋਸਾ ਛੱਡ ਕੇ ਅਸੀਂ ਕਿਸੇ ਹੋਰ ਪਾਸੇ ਜਾਣ ਦਾ ਯਤਨ ਕਰਾਂਗੇ, ਸਤਿਗੁਰੂ ਜੀ ਕਹਿੰਦੇ ਅਸੀਂ ਇੱਕ ਇਨਸਾਨ ਦਾ ਆਸਰਾ ਲੈ ਕੇ ਬੈਠਾਂਗੇ, ਮਹਾਰਾਜ ਕਹਿਣਗੇ ਉਹ ਪਰਿਪੂਰਨਤਾ ਨਹੀਂ ਪ੍ਰਗਟ ਹੋਏਗੀ, ਉਹਦੇ ਵਿੱਚ ਤੁਹਾਨੂੰ ਪ੍ਰਾਪਤੀ ਬਖਸ਼ਿਸ਼ ਰੂਪ ਦੇ ਵਿੱਚ ਕੋਈ ਨਹੀਂ ਹੋਏਗੀ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਦੋਂ ਅਸੀਂ ਕਿਸੇ ਇੱਕ ਮਨੁੱਖ ਦੇ ਆਸ ਰੱਖ ਕੇ ਬੈਠਦੇ ਹਾਂ, ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਇੱਕ ਆਸ ਕੇਵਲ ਕਰਤੇ ਪੁਰਖ 'ਤੇ ਰੱਖ ਕੇ ਬੈਠੋ। ਕਿਉਂਕਿ ਦੁਨੀਆ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜਾ ਕੋ ਮੁਸ਼ਕਲ ਅੱਤ ਬਣੇ, ਜਿੱਦਣ ਕੋਈ ਦੁਨੀਆ ਦੇ ਤਲ 'ਤੇ ਕੋਈ ਵੱਡੀ ਮੁਸ਼ਕਲ ਬਣ ਗਏ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ। ਸਤਿਗੁਰੂ ਕਹਿੰਦੇ ਜਦੋਂ ਕੋਈ ਬਹੁਤ ਵੱਡੀ ਮੁਸ਼ਕਲ ਬਣ ਆਏ ਤਾਂ ਫਿਰ ਕੋਈ ਢੋਈ ਨਹੀਂ ਦਿੰਦਾ। ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ, ਮਹਾਰਾਜ ਜੀ ਕਹਿਣ ਲੱਗੇ ਜਿਹੜੇ ਕਹਿੰਦੇ ਸੀ ਵੀ ਤੇਰੇ ਨਾਲ ਖਲੋਤੇ ਹਾਂ ਹਰ ਵਕਤ ਦਿਨ ਰਾਤ, ਜਿੱਦਣ ਮਹਾਰਾਜ ਕਹਿਣ ਲੱਗੇ ਦੁਸ਼ਮਣ ਸਾਹਮਣੇ ਆਣ ਕੇ ਖਲੋ ਗਿਆ, ਉਸ ਦਿਨ ਸਾਥ ਪੇ ਭੱਜ ਖਲੇ, ਸਾਥੀ ਅਤੇ ਸੰਗੀ ਵੀ ਸਾਰੇ ਦੇ ਸਾਰੇ ਚਲੇ ਗਏ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਫਿਰ ਇੱਥੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਸ ਦਿਨ ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਮਹਾਰਾਜ ਕਹਿਣਗੇ ਜਿੱਦਣ ਸਾਰੇ ਆਸਰੇ ਦੌੜ ਗਏ, ਕੋਈ ਵੀ ਕੰਮ ਨਹੀਂ ਆਇਆ, ਜਦੋਂ ਮਹਾਰਾਜ ਜੀ ਕਹਿੰਦੇ ਸੰਗ ਸਖਾ ਸਭ ਤੱਜ ਗਏ ਕੋਉ ਨਾ ਨਿਭਿਓ ਸਾਥ, ਸਤਿਗੁਰੂ ਕਹਿੰਦੇ ਜਿੱਦਣ ਸਾਰੇ ਤਿਆਗ ਕੇ ਚਲੇ ਗਏ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਮਹਾਰਾਜ ਕਹਿਣਗੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾਡਤ ਕੋਉ ਨਾ ਆਵਤ ਨੇਰੇ। ਸਤਿਗੁਰੂ ਕਹਿੰਦੇ ਜਿੱਦਣ ਭਰੋਸਾ ਰੱਖ ਕੇ ਇਨਸਾਨ ਕਿਸੇ ਮਨੁੱਖ ਦੇ ਉੱਪਰ ਯਕੀਨ ਕਰਦਾ ਹੈ, ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਹ ਗੱਲ ਦਾ ਖਿਆਲ ਰੱਖਿਓ ਸੁੱਖ ਦੇ ਵਿੱਚ ਹਰੇਕ ਬੰਦਾ ਤੁਹਾਡੀ ਸੰਗਤ ਕਰਨ ਦਾ ਹਾਮੀ ਹੋਵੇਗਾ, ਹਰੇਕ ਬੰਦਾ ਤੁਹਾਡੇ ਨੇੜੇ ਢੁਕੇਗਾ, ਪਰ ਜਿਸ ਦਿਨ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਸ਼ਬਦ ਆਪਾਂ ਪੜ੍ਹਦੇ ਹਾਂ ਅਤੇ ਮਹਾਰਾਜ ਜੀ ਕਹਿਣ ਲੱਗੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛੱਡਤ ਕੋਉ ਨਾ ਆਵਤ ਨੇਰੇ। ਜਿੱਦਣ ਬਿਪਤਾ ਪੈ ਗਈ ਉਸ ਦਿਨ ਮਹਾਰਾਜ ਜੀ ਕਹਿਣਗੇ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸਤਿਗੁਰੂ ਸਾਹਿਬ ਮਹਾਰਾਜ ਨੇ ਬਾਰ ਬਾਰ ਇਸ ਗੱਲ ਦਾ ਖਿਆਲ ਕਰਵਾ ਕੇ ਸਮਝਾ ਦਿੱਤਾ ਕਿ ਜਿੱਦਣ ਸੁੱਖ ਹੈ ਉੱਦਣ ਮਹਾਰਾਜ ਕਹਿਣ ਲੱਗੇ ਬਹੁਤ ਸੰਗੀ ਬਹੁਤ ਮਿੱਤਰ ਗਿਣਤੀ ਦੇ ਵਿੱਚ ਕੋਈ ਨਹੀਂ, ਬਹੁਤ ਗਿਣਤੀ ਦੇ ਲੋਕ ਤੁਹਾਡੇ ਨਾਲ ਆਣ ਕੇ ਬੈਠਣਗੇ। ਜਿੱਦਣ ਬਿਪਤਾ ਪੈ ਗਈ ਉੱਦਣ ਪਰਿਵਾਰ ਦੇ ਜੀਵ ਵੀ ਕਿਸੇ ਵੇਲੇ ਪਾਸਾ ਵੱਟ ਕੇ ਬੈਠ ਜਾਂਦੇ, ਇਹ ਸੱਚਾਈ ਹੈ। ਮਹਾਰਾਜ ਜੀ ਨੇ ਕਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਓਂ ਸਭ ਲਾਗੇ ਕਿਆ ਦਾਰਾ ਕਿਆ ਮੀਤ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਕਹਿੰਦੇ ਵੱਟ ਹੈ ਮਾਣਸ ਮਾਰਦਾ ਬਾਲਮੀਕ ਬਟਵਾੜਾ, ਆਏ ਸੰਤ ਪ੍ਰਾਹੁਣੇ ਮਨ ਵਿੱਚ ਹੋਆ ਖਿੰਜੋ ਤਾਣਾ, ਕੋੜ ਮੜਾ ਚੌਖੰਨੀਐ ਕੋਈ ਨਾ ਬੇਲੀ ਕਰਦੇ ਝਾੜਾ। ਇਹ ਸ਼ਬਦ ਭਾਈ ਗੁਰਦਾਸ ਸਾਹਿਬ ਜੀ ਨੇ ਵਰਤਿਆ। ਭਾਈ ਗੁਰਦਾਸ ਸਾਹਿਬ ਕਹਿਣਗੇ ਬਾਲਮੀਕ ਨਾਮ ਦਾ ਵਿਅਕਤੀ
ਰਸਤੇ ਵਿੱਚ ਵਾਟ ਵਿੱਚ ਖਲੋ ਕੇ ਬੰਦਿਆਂ ਦਾ ਕਤਲ ਕਰਦਾ ਸੀ। ਕਿਉਂ? ਕਿਉਂਕਿ ਵਪਾਰੀ ਜਿਸ ਪਾਸਿਓਂ ਲੰਘਦੇ ਸੀ, ਰਾਤ ਨੂੰ ਵਪਾਰੀਆਂ ਦਾ ਰਸਤਾ ਰੋਕਣਾ, ਉਹਨਾਂ ਦਾ ਕਤਲ ਕਰਨਾ ਅਤੇ ਸਾਰਾ ਕੀਮਤੀ ਧਨ ਉਹਨਾਂ ਤੋਂ ਲੁੱਟ ਲੈਣਾ, ਵਪਾਰ ਦਾ ਸਮਾਨ ਲੁੱਟ ਲੈਣਾ। ਤਲਵਾਰ ਇਹਨੇ ਹੱਥ ਦੇ ਵਿੱਚ ਫੜ ਕੇ ਰੱਖਣੀ। ਇੱਕ ਦਿਨ ਕੋ ਗੁਰਮੁਖ ਪਿਆਰੇ ਬੰਦਗੀ ਵਾਲੀਆਂ ਰੂਹਾਂ ਚਾਰੇ ਪਾਸਿਓਂ ਇੱਧਰ ਨੂੰ ਆ ਗਈਆਂ। ਜਦੋਂ ਬੰਦਗੀ ਵਾਲੀਆਂ ਰੂਹਾਂ ਇਸ ਪਾਸਿਓਂ ਤੁਰੀਆਂ ਅਤੇ ਸਾਹਮਣੇ ਵਾਲਮੀਕ ਖਲੋਤਾ ਹੈ ਕਿ ਇਹਨਾਂ ਨੂੰ ਲੁੱਟ ਕੇ ਸਾਰਾ ਖਜ਼ਾਨਾ ਪ੍ਰਾਪਤ ਕਰਾਂ, ਜਦੋਂ ਤਲਵਾਰ ਦਾ ਵਾਰ ਕਰਨ ਲੱਗਾ ਤਾਂ ਉਹਨਾਂ ਦੇ ਨੇਤਰਾਂ ਦੇ ਵਿੱਚ ਵੇਖ ਕੇ ਹਿੰਮਤ ਨਾ ਪੈ ਸਕੀ। ਉਹਨਾਂ ਗੁਰਮੁਖਾਂ ਦੇ ਨੇਤਰਾਂ ਵਿੱਚ ਇੰਨੀ ਤਾਕਤ ਸੀ, ਅੱਖਾਂ ਵਿੱਚ ਇੰਨਾ ਕੁ ਪ੍ਰਭਾਵ ਸੀ, ਤਾਕਤ ਹੀ ਨਾ ਪਈ। ਉਹਨਾਂ ਨੇ ਅੱਗੋਂ ਆਵਾਜ਼ ਦੇ ਕੇ ਕਿਹਾ, ਕਹਿਣਗੇ ਵਾਲਮੀਕ ਵਾਰ ਕਿਉਂ ਨਹੀਂ ਕਰਦਾ? ਵਾਰ ਕਰ, ਜਿਵੇਂ ਬਾਕੀਆਂ ਦੀ ਧੌਣ ਲਾ ਕੇ ਸੁੱਟ ਦਿੰਦਾ ਹੈ, ਤੂੰ ਸਾਡੇ 'ਤੇ ਵੀ ਵਾਰ ਕਰ, ਤੇਰੇ ਕੋਲ ਮੌਕਾ ਹੈ। ਉਹ ਖਲੋਤਾ ਸੁਣ ਹੋ ਕੇ ਕਹਿੰਦਾ, ਮੇਰੀ ਹਿੰਮਤ ਨਹੀਂ, ਤੁਹਾਡੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿਹੜਾ ਮੈਨੂੰ ਉਹ ਤਾਕਤ ਦੇ ਨਾਲ ਭਰਿਆ ਹੋਇਆ ਉਹ ਦ੍ਰਿਸ਼ਟੀ ਦੁਆਰਾ ਜੋ ਮੇਰੇ ਅੰਦਰ ਜਿਹੜਾ ਹੈ ਉਹ ਫੁਰਨਾ ਸੀ, ਉਹ ਸਾਰਾ ਦਾ ਸਾਰਾ ਤਬਦੀਲ ਹੋ ਗਿਆ। ਪਤਾ ਨਹੀਂ ਤੁਹਾਡੀ ਸਮਰੱਥਾ ਕੀ ਹੈ। ਉਹ ਕਹਿਣ ਲੱਗੇ, ਨਹੀਂ ਤੂੰ ਲੁੱਟ ਸਾਡੇ ਤੋਂ ਜੋ ਕੁਝ ਹੈ, ਵਾਰ ਕਰ। ਵਾਰ ਕਰਨ ਵਿੱਚ ਅਸਫਲ ਹੋਇਆ, ਹਿੰਮਤ ਨਾ ਪਈ, ਉਹਨਾਂ ਬਾਂਹ ਫੜ ਕੇ ਕੋਲ ਬਿਠਾ ਲਿਆ। ਕਹਿਣ ਲੱਗੇ, ਕਿਹਦੇ ਵਾਸਤੇ ਕਰਦਾ? ਉਹਨੇ ਕਿਹਾ, ਬੱਚਿਆਂ ਵਾਸਤੇ, ਪਤਨੀ ਵਾਸਤੇ, ਘਰ ਦੇ ਜੀਆਂ ਵਾਸਤੇ ਮੈਂ ਕਤਲੇਆਮ ਕਰਦਾ ਤਾਂ ਜੋ ਉਹਨਾਂ ਦਾ ਪ੍ਰਸ਼ਾਦਾ ਪਾਣੀ ਚੱਲ ਸਕੇ। ਉਹਨਾਂ ਇੱਕੋ ਗੱਲ ਆ ਕਿ ਕਹਿੰਦੇ, ਚੱਲ ਫਿਰ ਅੱਜ ਘਰ ਵਿੱਚ ਜਾ ਕੇ ਪਤਾ ਕਰਕੇ ਸਾਰਾ ਕੁਝ ਸਾਨੂੰ ਦੱਸ ਵੀ ਤੇਰੇ ਨਾਲ ਨਿਭਣ ਵਾਲਾ ਕੋਈ ਹੈ। ਘਰ ਵਿੱਚ ਗਿਆ, ਸਭ ਤੋਂ ਪਹਿਲਾਂ ਪਤਨੀ ਨੂੰ ਜਾ ਕੇ ਕਿਹਾ ਵੀ ਵੇਖ, ਤੂੰ ਮੇਰੇ ਜੀਵਨ ਵਿੱਚ ਸਾਥ ਦਿੱਤਾ, ਮੈਂ ਪਤਾ ਨਹੀਂ ਕਿੰਨੇ ਕੁ ਬੰਦੇ ਮਾਰ ਦਿੱਤੇ, ਲੁੱਟ ਖੋਹ ਕਰਕੇ ਮੈਂ ਘਰ ਦੇ ਵਿੱਚ ਸਾਰਾ ਸਾਜੋ ਸਮਾਨ ਲਿਆਂਦਾ, ਤੁਹਾਡੀ ਹਰੇਕ ਖੁਸ਼ੀ ਪੂਰੀ ਕੀਤੀ, ਇੱਛਾ ਪੂਰੀ ਕੀਤੀ, ਕਿ ਜਦੋਂ ਅੰਤਿਮ ਸਮਾਂ ਆਏਗਾ ਮੇਰੇ ਕੀਤੇ ਹੋਏ ਕਰਮਾਂ ਦਾ ਮੈਨੂੰ ਫਲ ਦਿੱਤਾ ਜਾਣਾ ਜਾਂ ਕੀਤੇ ਕਰਮਾਂ ਦਾ ਫੈਸਲਾ ਹੋਏਗਾ ਕਿ ਤੁਸੀਂ ਨਾਲ ਨਿਭੋਗੇ। ਪਤਨੀ ਕਹਿੰਦੀ ਵੀ ਤੁਸੀਂ ਸਿਆਣੇ ਬਣੋ ਪਤੀ ਦੇ, ਆਪਣੀ ਸਾਂਝ ਅਤੇ ਸਰੀਰ ਤੱਕ ਹੈ, ਜਦੋਂ ਸਰੀਰ ਬਿਨਸ ਗਿਆ ਉਸ ਵੇਲੇ ਲੇਖਾ ਤੇ ਤੁਹਾਨੂੰ ਇਕੱਲਿਆਂ ਨੂੰ ਦੇਣਾ ਪੈਣਾ ਹੈ, ਕੌਣ ਹੈ ਜਿਹੜਾ ਸਾਥੀ ਹੋਏਗਾ। ਅਤੇ ਨਾਲੇ ਤੁਹਾਨੂੰ ਕਈ ਵਾਰੀ ਆਖਿਆ ਵੀ ਕੱਲ੍ਹ ਨੂੰ ਜੇ ਕਿਧਰੇ ਤੁਸੀਂ ਫੜੇ ਗਏ ਤਾਂ ਸਰਕਾਰੀ ਦਰਬਾਰੇ ਤੁਹਾਡੇ ਨਾਲ ਸਾਡੀ ਵੀ ਪੇਚੀ ਹੋਏਗੀ, ਸਾਡਾ ਵੀ ਮੰਦਾ ਹਾਲ ਹੋਏਗਾ, ਅਸੀਂ ਤਾਂ ਬੜੀ ਵਾਰੀ ਤੁਹਾਨੂੰ ਆਖਿਆ। ਪਰ ਉਸ ਵੇਲੇ ਨੌਜਵਾਨ ਪੁੱਤਰ ਜਿਹੜਾ ਸੀ ਉਹਨੂੰ ਕੋਲ ਸੱਦ ਕੇ ਕਿਹਾ, ਪੁੱਤਰਾ ਮੈਂ ਤੇਰੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ, ਦੱਸ ਮੇਰਾ ਸਾਥ ਦਏਗਾ? ਉਹਨੇ ਕਿਹਾ, ਪਿਤਾ ਜੀ, ਰੀਝਾਂ ਤਾਂ ਤੁਸੀਂ ਠੀਕ ਹੈ ਪੂਰੀਆਂ ਕੀਤੀਆਂ, ਪਰ ਅਸੀਂ ਤਾਂ ਨਹੀਂ ਸੀ ਕਿਹਾ ਵੀ ਤੁਸੀਂ ਲੋਕਾਂ ਦਾ ਕਤਲ ਕਰਕੇ ਅਤੇ ਸਾਨੂੰ ਪ੍ਰਸ਼ਾਦਾ ਛਕਾਓ, ਹੋਰ ਵੀ ਕਿਰਤ ਬਹੁਤ ਨੇ। ਜਦੋਂ ਇਹ ਗੱਲਾਂ ਬੱਚਿਆਂ ਤੋਂ ਸੁਣੀਆਂ ਤਾਂ ਅੱਤ ਦਾ ਨਿਰਾਸ਼ ਹੋ ਕੇ ਵਾਪਸ ਮੁੜ ਗਿਆ। ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਕਹਿੰਦਾ, ਕੋੜ ਮੜਾ ਚੌਖੰਨੀ ਹੈ, ਕੋਈ ਨਾ ਬੇਲੀ ਕਰਦੇ ਝਾੜਾ ਖਿੰਨੇ। ਉਹ ਸਾਰੇ ਮੁੱਕਰ ਗਏ, ਸਾਰਿਆਂ ਕਿਹਾ ਸਾਥ ਕੇਵਲ ਸਰੀਰ ਤੱਕ ਹੈ, ਅੰਤਿਮ ਸਮੇਂ ਆਤਮਾ ਦਾ ਕੋਈ ਸਾਥ ਨਹੀਂ। ਉਸ ਵਕਤ ਉਹਨਾਂ ਗੁਰਮੁਖਾਂ ਨੇ ਗੱਲ ਕਹੀ ਸੀ ਕਿ ਜੀਵਨ ਦੇ ਅੰਦਰ ਇਨਸਾਨ ਬਹੁਤ ਕੁਝ ਇਹੋ ਜਿਹਾ ਕਰਦਾ ਹੈ ਜਿਹਨੂੰ ਗੁਰਬਾਣੀ ਨੇ ਕਿਹਾ, ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁੱਤਦਾਰਾ ਪਹਿ ਆਨ ਲੁਟਾਵੇ। ਬੜੇ ਪਰਪੰਚ, ਬੜੇ ਝੂਠ ਮਾਰ ਕੇ ਇਨਸਾਨ ਪਤਾ ਨਹੀਂ ਕਿਹੜੇ ਪਾਸਿਓਂ ਸਾਰੀ ਦਿਹਾੜੀ ਦਿਮਾਗ ਲਾ ਕੇ ਧਨ ਇਕੱਠਾ ਕਰਦਾ ਹੈ। ਸੁੱਤ ਅਤੇ ਦਾਰਾ, ਸੁੱਤ ਕਹਿੰਦੇ ਪੁੱਤਰ ਨੂੰ, ਦਾਰਾ ਕਹਿੰਦੇ ਇਸਤਰੀ ਨੂੰ। ਸੁੱਤਦਾਰਾ ਪਹਿ ਆਨ ਲੁਟਾਵੇ, ਪੁੱਤਰ ਅਤੇ ਧੀਆਂ ਬੱਚਿਆਂ 'ਤੇ ਆਣ ਕੇ ਲੁਟਾ ਦਿੰਦਾ ਹੈ। ਪਰ ਮਹਾਰਾਜ ਜੀ ਕਹਿੰਦੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇੜਾ ਤੇਰੇ ਜੀ ਪਹਿ ਲੀਜੈ। ਮਹਾਰਾਜ ਜੀ ਕਹਿਣ ਲੱਗੇ, ਉਹ ਭੁੱਲੇ ਮਨਾ, ਕਪਟ ਨਾ ਕਰ, ਅੰਤਿਮ ਸਮੇਂ ਨਿਬੇੜਾ ਤੇਰੇ ਜੀ ਦੇ ਵਿੱਚੋਂ, ਤੇਰੇ ਅੰਦਰੋਂ ਜਿਹੜਾ ਹੈ ਉਹ ਤੇਰੀ ਆਤਮਾ ਦਾ ਲੇਖਾ ਕਰਤੇ ਪੁਰਖ ਦੇ ਦਰ 'ਤੇ ਹੋਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸੇ ਕਰਕੇ ਕਿਹਾ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਸਤਿਗੁਰੂ ਕਹਿੰਦੇ ਕੋਈ ਸਾਥ ਜਾਣ ਵਾਲਾ ਨਹੀਂ, ਕਰੀਏ ਕੀ? ਸਤਿਗੁਰੂ ਕਹਿੰਦੇ ਪਹਿਲਾਂ ਹੀ ਕਹਿ ਦਿੱਤਾ ਹੈ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ।
ਮਹਾਰਾਜ ਜੀ ਕਹਿੰਦੇ ਕਿਸੇ ਮਨੁੱਖ ਦੀ ਓਟ, ਕਿਸੇ ਮਨੁੱਖ ਦਾ ਆਸਰਾ ਲੈ ਕੇ ਚੱਲਾਂਗੇ ਤਾਂ ਬਿਲਕੁਲ ਉਹ ਓਟ ਵੱਖਰੀ ਹੈ, ਭਾਵ ਉਹ ਓਟ ਜੀਵਨ ਦੇ ਅੰਦਰ ਸੱਖਣੀ ਰਹਿ ਜਾਏਗੀ, ਕੋਈ ਫਲ ਨਹੀਂ ਹੈ ਉਹਦਾ, ਕੋਈ ਤਾਕਤ ਕੋਈ ਸਮਰੱਥਾ ਨਹੀਂ ਹੈ। ਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ, ਜਿਹੜੀ ਪੰਕਤੀ ਆਪਾਂ ਸ਼ੁਰੂ ਕੀਤੀ ਸੀ ਕਿ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋ ਇਹਨਾਂ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਉ। ਸਤਿਗੁਰੂ ਕਹਿੰਦੇ ਜਦੋਂ ਸਾਰੇ ਆਸਰੇ ਚਲੇ ਜਾਣ, ਸਾਰੇ ਆਸਰੇ ਛੁੱਟ ਜਾਣ ਅਤੇ ਕਰਤਾ ਪੁਰਖ ਚੇਤੇ ਦੇ ਵਿੱਚ ਆਦੇ ਅਤੇ ਸਤਿਗੁਰੂ ਜੀ ਕਹਿਣ ਲੱਗੇ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਉ, ਉਦਨ ਫਿਰ ਤੱਤੀ ਵਾਹ ਨਹੀਂ ਲੱਗਦੀ ਜਿਸ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਭਰੋਸਾ ਰੱਖ ਕੇ, ਆਸ ਅਤੇ ਟੇਕ ਰੱਖ ਕੇ ਆਪਾਂ ਤੁਰਾਂਗੇ। ਕਿਸੇ ਇਨਸਾਨ ਦਾ ਭਰੋਸਾ ਰੱਖ ਕੇ ਚੱਲੋਗੇ ਕੱਲ੍ਹ ਨੂੰ ਤੋੜ ਦਏਗਾ, ਕਿਸੇ ਇਨਸਾਨ 'ਤੇ ਭਰੋਸਾ ਰੱਖੋਗੇ ਉਹਦੇ ਸਾਹਮਣੇ ਤੁਹਾਡਾ ਇੱਕ ਵੀ ਅਵਗੁਣ ਆ ਗਿਆ, ਉਹ ਕੀਤਾ ਕਰਾਇਆ ਸਾਰਾ ਕੁਝ ਖਤਮ ਕਰਕੇ ਔਰ ਤੁਰੰਤ ਫੈਸਲਾ ਲੈ ਲੈਂਦਾ ਵੀ ਆਹ ਕੰਮ ਨਹੀਂ, ਤੁਸੀਂ ਭਾਵੇਂ ਕਿਸੇ ਮਨੁੱਖ 'ਤੇ ਆਸ ਲਾਈ ਹੋਵੇ ਵੀ ਤੂੰ ਮੇਰਾ ਆਹ ਕੰਮ ਦੇ ਵਿੱਚ ਮਦਦ ਕਰੀ, ਅਤੇ ਕਿਸੇ ਵਿਅਕਤੀ ਨੇ ਵਿਸ਼ਵਾਸ ਕਰਕੇ ਜਿਹੜਾ ਹੈ ਉਹ ਸਾਰਾ ਸਮਾਂ ਬਤੀਤ ਕੀਤਾ ਵੀ ਸਵੇਰੇ ਫਲਾਣੇ ਬੰਦੇ ਨੇ ਆਪਣਾ ਕਾਰਜ ਕਰ ਦੇਣਾ, ਵਿਸ਼ਵਾਸ ਕੀਤਾ, ਪਰ ਰਾਤ ਨੂੰ ਹੀ ਕਿਸੇ ਨੇ ਉਹਦੇ ਕੰਨਾਂ ਵਿੱਚ ਗੱਲ ਪਾ ਦਿੱਤੀ ਵੀ ਜਿਹਦੀ ਮਦਦ ਤੂੰ ਕਰਨ ਵਾਸਤੇ ਚੱਲਿਆ ਉਹ ਤਾਂ ਫਲਾਣੀ ਪਾਰਟੀ ਦਾ ਬੰਦਾ, ਉਹ ਤਾਂ ਫਲਾਣੀ ਵਿਚਾਰਧਾਰਾ ਦਾ ਬੰਦਾ, ਉਹਦੇ ਅੰਦਰ ਤਾਂ ਆਹ ਗੁਣ ਹੈ, ਉਹ ਤਾਂ ਕੀਤੇ ਦਾ ਸ਼ੁਕਰਾਨਾ ਵੀ ਨਹੀਂ ਕਰਦਾ। ਉਸ ਦਿਨ ਚੰਗੇ ਭਲੇ ਬੰਦੇ ਸਵੇਰ ਨੂੰ ਬਹਾਨਾ ਬਣਾ ਕੇ ਤੁਰ ਜਾਂਦੇ ਕਿ ਸਾਡੀ ਸਮਰੱਥਾ ਨਹੀਂ, ਕੰਮ ਨਹੀਂ ਹੋ ਸਕਿਆ, ਕਾਰਜ ਨਹੀਂ। ਸਤਿਗੁਰੂ ਸਾਹਿਬ ਕਹਿਣ ਲੱਗੇ ਉਹ ਮਨਾ ਆਸ ਕੇਵਲ ਇੱਕ ਅਕਾਲ ਪੁਰਖ ਦੀ ਰੱਖ, ਕਿਉਂਕਿ ਸਭ ਕੋ ਆਸ ਹੈ ਤੇਰੀ ਬੈਠਾ। ਉਹਦੀ ਆਸ ਜਿੱਦਣ ਆ ਗਈ, ਸਤਿਗੁਰੂ ਜੀ ਕਹਿਣ ਲੱਗੇ ਇਹ ਗੱਲ ਦਾ ਵਿਸ਼ਵਾਸ ਪੱਕਾ ਹੈ ਕਿ ਜਿਸ ਦਿਨ ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੁ ਨਾਨਕ ਅਬ ਓਟ ਹਰ ਗਦ ਜਿਉਂ ਹੋ ਸਹਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਦਣ ਉਹਦੀ ਓਟ, ਜਿੱਦਣ ਉਹਦਾ ਭਰੋਸਾ ਆ ਗਿਆ, ਜਿੱਦਣ ਬਲ ਵੀ ਨਾ ਹੋਇਆ, ਬੰਧਨ ਪੈ ਗਏ, ਸਤਿਗੁਰੂ ਜੀ ਕਹਿੰਦੇ ਕੋਈ ਉਪਾਅ ਕੰਮ ਨਾ ਆਏ, ਬੰਦਾ ਫਸ ਜਾਏ, ਕੋਈ ਰਿਸ਼ਤੇਦਾਰ, ਕੋਈ ਸੰਬੰਧੀ, ਕੋਈ ਮਿੱਤਰ, ਕੋਈ ਦੋਸਤ, ਕੋਈ ਅਹੁਦੇਦਾਰ ਕੰਮ ਨਾ ਆ ਸਕੇ, ਉਸ ਦਿਨ ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਹੁ ਨਾਨਕ ਅਬ ਓਟ ਹਰ ਗਦ ਜਿਉਂ ਹੋ ਸਹਾਇ। ਅਕਾਲ ਪੁਰਖ ਹੁਣ ਤੁਹਾਡਾ ਆਸਰਾ ਹੈ, ਜਿਵੇਂ ਤੇਂਦੂਏ ਤੋਂ ਹਾਥੀ ਦੀ ਜਾਨ ਬਚਾ ਦਿੱਤੀ, ਕਿਰਪਾ ਕਰੋ ਮੇਰਾ ਵੀ ਭਲਾ ਕਰੋ। ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਜੇ ਵਿਸ਼ਵਾਸ ਰੱਖ ਕੇ ਬੈਠਾ ਹੈ ਅਤੇ ਬਲ ਹੋਆ ਬੰਧਨ ਛੁੱਟੇ, ਜਿੱਦਣ ਕਰਤੇ ਪੁਰਖ ਦੀ ਕਿਰਪਾ ਹੋ ਗਈ, ਬਲ ਹੋਆ ਉਦਣ ਬਲ ਵੀ ਆ ਜਾਏਗਾ, ਬੰਧਨ ਵੀ ਛੁੱਟ ਜਾਣਗੇ, ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਕਹੁ ਨਾਨਕ ਅਬ ਓਟ ਹਰ ਗਜ, ਕਹੁ ਨਾਨਕ ਅਬ ਓਟ ਹਰ ਗਦ ਜਿਉਂ ਹੋ ਸਹਾਏ ਵਾਲੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹ ਅਵਸਥਾ ਜਿੱਦਣ ਸਾਡੇ ਜੀਵਨ ਵਿੱਚ ਆ ਗਈ, ਉਸ ਦਿਨ ਫਿਰ ਮਹਾਰਾਜ ਕਹਿਣ ਲੱਗੇ ਇਹ ਅਵਸਥਾ ਸਾਡੇ ਸਾਹਮਣੇ ਪ੍ਰਤੱਖ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣਗੇ। ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਇੱਕ ਤੋਂ ਬਗੈਰ ਕੋਈ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ, ਮਨੁੱਖ ਦੀ ਟੇਕ ਭਰੋਸਾ ਜਿਹੜਾ ਹੈ ਉਹ ਬਿਲਕੁਲ ਵਿਅਰਥ ਹੈ। ਇੱਕ ਪਾਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਸਾਨੂੰ ਸਮਝਾਉਣ ਦਾ ਯਤਨ ਕਰਦੇ, ਸਤਿਗੁਰੂ ਕਹਿੰਦੇ ਵਿਸ਼ਵਾਸ ਰੱਖ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਸਵਾਸ ਸਵਾਸ ਪ੍ਰਤਪਾਲਣਾ ਕਰਨ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਮਨੁੱਖ ਦੀ ਆਸ ਰੱਖ ਕੇ ਨਾ ਬੈਠ, ਕਿਉਂਕਿ ਮਨੁੱਖ ਦੀ ਆਸ ਰੱਖ ਕੇ ਬੈਠਣ ਵਾਲਾ ਇਨਸਾਨ ਹਮੇਸ਼ਾ ਕਿਤੇ ਨਾ ਕਿਤੇ ਆਣ ਕੇ ਧੋਖਾ ਖਾ ਜਾਂਦਾ। ਇੱਥੇ ਤਾਂ ਜਿੰਨਾ ਚਿਰ ਤੱਕ ਸਰੀਰ ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਜੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ, ਤੋਹੇ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਸਤਿਗੁਰੂ ਕਹਿੰਦੇ ਤੈਨੂੰ ਕੋਈ ਨਹੀਂ ਰੱਖਣ ਵਾਲਾ ਹੈ।
ਕਿਸੇ ਦੇ ਉੱਪਰ ਵਿਸ਼ਵਾਸ ਰੱਖ ਕੇ ਇਨਸਾਨ ਦੇ ਉੱਪਰ। ਸਤਿਗੁਰੂ ਜੀ ਕਹਿੰਦੇ ਅੱਜ ਜਿਵੇਂ ਆਪਾਂ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾ ਰਹੇ ਹਾਂ, ਕਿਸੇ ਹੋਰ ਦੇ ਕੋਲੋਂ ਆਸਰਾ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਕੋਈ ਪ੍ਰਾਪਤੀ ਨਹੀਂ। ਅੱਗੇ ਕਿਉਂ ਨਹੀਂ ਪ੍ਰਾਪਤੀ? ਕਿਉਂਕਿ ਸਤਿਗੁਰੂ ਜੀ ਕਹਿੰਦੇ ਦੇਵਨ ਕਉ ਇੱਕ ਹੈ ਭਗਵਾਨ, ਦਾਤ ਦੇਣ ਵਾਲਾ ਕੇਵਲ ਇੱਕ ਹੈ, ਇੱਕ ਤੋਂ ਬਗੈਰ ਦੁਨੀਆਂ ਦੇ ਵਿੱਚ ਹੋਰ ਦਾਤਾ ਹੈ ਹੀ ਕੋਈ ਨਹੀਂ। ਸਤਿਗੁਰੂ ਜੀ ਨੇ ਬਾਰ ਬਾਰ ਕਿਹਾ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਜੀ ਕਹਿੰਦੇ ਇੱਕ ਦਾਤਾ ਹੈ ਸਾਰੇ ਜੀਆਂ ਦਾ, ਉਹਨੂੰ ਆਪਣੇ ਜੀਵਨ ਦੇ ਵਿੱਚੋਂ ਅਰਦਾਸ ਕਰਕੇ ਵਿਸਰੇ ਕਦੀ ਨਾ। ਪਾਤਸ਼ਾਹ ਜੀ ਕਹਿੰਦੇ ਸਾਰਿਆਂ ਦਾ ਦਾਤਾ ਇੱਕ ਹੈ। ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਇਸ ਗੱਲ ਦਾ ਨਿਰਣਾ ਕੀਤਾ ਕਿ ਜੀਵਨ ਦੇ ਅੰਦਰ ਜਿਹੜੀ ਦਾਤ ਹੈ ਕੇਵਲ ਕਰਤੇ ਪੁਰਖ ਦੇ ਹੱਥ ਵਿੱਚ, ਉਹਦੇ ਵੱਲੋਂ ਦਿੱਤੀਆਂ ਦਾਤਾਂ, ਕਿਉਂਕਿ ਉਹ ਇੰਨਾ ਕੁ ਸਮਰੱਥ ਹੈ ਕਿ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ, ਪਛ ਪਛੂ ਨਗ ਨਾਗ ਨਿਰਾਧਵ ਸਰਵ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਉ ਇੱਕ ਹੈ ਭਗਵਾਨ, ਦੇਣ ਵਾਲਾ ਕੇਵਲ ਇੱਕ ਦਾਤਾ ਹੈ। ਆਪ ਜੀ ਦੇ ਸਨਮੁਖ ਉਦਾਹਰਨ ਦੇਣ ਦਾ ਯਤਨ ਕਰਾਂਗਾ। ਲਾਹੌਰ ਦੀ ਧਰਤੀ 'ਤੇ ਸੁਰਤ ਕਰਕੇ ਚੱਲਿਓ, ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਵੱਡਾ ਇਤਿਹਾਸ ਜਿਹੜਾ ਹੈ ਉਹ ਇਸ ਧਰਤੀ 'ਤੇ ਲਾਹੌਰ ਦੀ ਧਰਤੀ ਦੇ ਉੱਪਰ ਵਰਤਿਆ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਬੇਅੰਤ ਬਖਸ਼ਿਸ਼ਾਂ ਨਾਲ ਭਰੇ ਹੋਏ ਇਸ ਇਤਿਹਾਸ ਦੇ ਵਿੱਚ ਆਪਾਂ ਲਾਹੌਰ ਦੀ ਧਰਤੀ ਦੇ ਉੱਪਰ ਇੱਕ ਗੁਰਮੁਖ ਦਾ ਜ਼ਿਕਰ ਕਰਨ ਲੱਗੇ ਹਾਂ। ਲਾਹੌਰ ਦੀ ਧਰਤੀ 'ਤੇ ਛੋਟੀ ਜਿਹੀ ਉਮਰ ਦਾ ਇੱਕ ਬੱਚਾ ਜਿਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਅਤੇ ਮਾਤਾ ਪਿਤਾ ਚੜ੍ਹਾਈ ਕਰ ਜਾਣ ਤੋਂ ਉਪਰੰਤ ਚਾਚੇ ਤਾਇਆਂ ਨੇ ਬੜੀ ਰੀਝ ਦੇ ਨਾਲ ਇਹਦੀ ਪ੍ਰਤਪਾਲਣਾ ਕੀਤੀ, ਬਹੁਤ ਪਿਆਰ ਨਾਲ ਪਾਲਿਆ, ਇਹਨੂੰ ਸਿੱਖਿਆ ਦਿੱਤੀ। ਇਹ ਵੈਦ ਬਣਿਆ, ਬਹੁਤ ਉੱਚ ਕੋਟੀ ਦਾ ਵੈਦ, ਇਲਾਕੇ ਦੇ ਵਿੱਚ ਇਹਦੀ ਬਹੁਤ ਮਾਨਤਾ ਸੀ, ਲੋਕ ਮੰਨਦੇ ਸਨ ਇਹਨੂੰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਔਰ ਇਹ ਬਖਸ਼ਿਸ਼ ਜਿਹਨੂੰ ਆਪਣੇ ਵਾਲੇ ਪਾਸੇ ਖਿੱਚਣਾ ਹੋਵੇ, ਬਹੁਤ ਲੋਕਾਂ ਦੇ ਵਿੱਚ ਇਹਦੀ ਮਾਨਤਾ, ਪਰ ਇਹਦੀ ਇੱਕ ਗੱਲ ਸੀ ਵੀ ਇਹਦੇ ਮਨ ਵਿੱਚੋਂ ਉਦਾਸੀ ਨਹੀਂ ਸੀ ਜਾਂਦੀ, ਇਹਦਾ ਮਨ ਉਦਾਸ ਰਹਿੰਦਾ ਹੈ ਦਿਨ ਰਾਤ। ਬਹੁਤ ਲੋਕਾਂ ਦੇ ਕੋਲੋਂ ਵਿਖਾਇਆ, ਇੱਥੋਂ ਤੱਕ ਕਿ ਤਾਂਤਰਿਕ ਤੱਕ ਵੀ ਪਰਿਵਾਰ ਨੇ ਨਹੀਂ ਛੱਡੇ, ਵੱਖ ਵੱਖ ਜੋਤਿਸ਼ ਵਿੱਦਿਆ ਦੇ ਧਾਰਨੀਆਂ ਦੇ ਕੋਲੋਂ, ਬੜੇ ਬੜੇ ਸਿਆਣੇ ਪੁਰਖਾਂ ਦੇ ਕੋਲੋਂ, ਬਹੁਤ ਜ਼ਿਆਦਾ ਵਿਦਵਾਨ ਪੁਰਖਾਂ ਦੇ ਕੋਲ ਵੀ ਲਿਜਾ ਕੇ ਇਸ ਬੱਚੇ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਇਹ ਬੱਚਾ ਉਦਾਸ ਹੈ, ਵੈਦ ਬਣ ਗਿਆ, ਉਦਾਸੀ ਨਹੀਂ ਗਈ। ਥੋੜ੍ਹੇ ਸਮੇਂ ਬਾਅਦ ਪਰਿਵਾਰਕ ਜੀਆਂ ਨੇ ਕਿਹਾ ਵੀ ਆਪਾਂ ਇੱਦਾਂ ਕਰੀਏ ਵੀ ਹੋ ਸਕਦਾ ਵੀ ਮਾਤਾ ਪਿਤਾ ਦੇ ਦੁੱਖ ਨੇ ਇਹਨੂੰ ਅੰਦਰੋਂ ਤੋੜ ਦਿੱਤਾ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਅਨੁਸਾਰ ਆਪ ਜੀ ਦੇ ਸਨਮੁੱਖ ਵਿਚਾਰ ਰੱਖਾਂਗੇ। ਜਦੋਂ ਸਾਰਿਆਂ ਨੇ ਸੋਚਿਆ ਵੀ ਇਹਦਾ ਅੰਦਰ ਟੁੱਟ ਗਿਆ ਲੱਗਦਾ ਹੈ, ਵੀ ਇਹਦਾ ਜਿਹੜਾ ਹੈ ਉਹ ਵਿਆਹ ਕਰ ਦਿੱਤਾ ਜਾਏ, ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਵਿੱਚ ਜ਼ਿੰਮੇਵਾਰੀ ਸਾਂਭੇਗਾ ਤਾਂ ਮਨ ਲੱਗੇਗਾ। ਜਦੋਂ ਇਹਦਾ ਮਨ ਜਿਹੜਾ ਸੀ ਬਦਲਣ ਵਾਸਤੇ ਪਰਿਵਾਰ ਨੇ ਸਾਰਾ ਪ੍ਰਬੰਧ ਕੀਤਾ, ਇਹਦਾ ਇਤਿਹਾਸ ਨੇ ਨਾਮ ਲਿਖਿਆ ਹੈ ਸੁਜਾਨ ਰਾਏ। ਸੁਜਾਨ ਰਾਏ ਦਾ ਵਿਆਹ ਕੀਤਾ ਗਿਆ, ਕੁਝ ਸਮੇਂ ਬਾਅਦ ਇਹਦੇ ਘਰ ਵਿੱਚ ਸੰਤਾਨ ਹੋਈ, ਪਰ ਅੰਦਰ ਦਾ ਸੁੱਖ ਨਹੀਂ ਹੈ। ਅਖੀਰ ਬਹੁਤ ਲੋਕਾਂ ਦੇ ਕੋਲ ਲਿਜਾ ਕੇ ਇਹਨੂੰ ਕਈ ਕਈ ਦਿਨ ਇਹਨੇ ਧਾਰਮਿਕ ਮੰਦਰਾਂ ਵਿੱਚ ਵੀ ਬਤੀਤ ਕੀਤੇ ਵੀ ਇਹਦੀ ਉਦਾਸੀ ਖਤਮ ਹੋਵੇ, ਪਰ ਸੁਜਾਨ ਰਾਏ ਦਾ ਅੰਦਰ ਜਿਹੜਾ ਸੀ ਬਿਲਕੁਲ ਉਦਾਸ ਹੈ। ਦੁਨੀਆ ਦਾ ਹਰੇਕ ਆਸਰਾ ਤੱਕ ਕੇ ਵੇਖ ਲਿਆ, ਕਿਤੋਂ ਗੱਲ ਨਾ ਬਣੀ। ਇੱਕ ਦਿਨ
ਇੱਕ ਕਵੀ ਲੰਘਿਆ ਹੈ ਇਹਦੀ ਦੁਕਾਨ ਦੇ ਸਾਹਮਣੇ। ਕਵੀ ਰੋਜ਼ ਇਹਦੇ ਕੋਲ ਬੈਠ ਕੇ ਜਾਂਦਾ ਅਤੇ ਇਹਦੇ ਕੋਲ ਅੱਜ ਬੈਠਾ ਨਹੀਂ, ਜਾਂਦਾ ਜਾਂਦਾ ਕਹਿੰਦਾ ਸੁਜਾਨ ਰਾਏ ਵੀ ਅੱਜ ਮੈਂ ਤੇਰੇ ਕੋਲ ਬੈਠਣਾ, ਮੈਨੂੰ ਕਾਹਲੀ ਹੈ, ਮੈਂ ਕੱਲ੍ਹ ਨੂੰ ਚਲੇ ਜਾਣਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਮੈਨੂੰ ਪਤਾ ਲੱਗਾ ਵੀ ਉਹ ਕਵੀਆਂ ਦੀ ਬੜੀ ਕਦਰ ਕਰਦੇ, ਪਤਾ ਨਹੀਂ ਪਿਛਲਾ ਕੋ ਪੂਰਬਲਾ ਕਰਮ ਜਾ ਗਿਆ, ਜਦੋਂ ਇਹਨੇ ਸਤਿਗੁਰੂ ਦਾ ਨਾਮ ਸੁਣਿਆ ਤਾਂ ਇਹਦੇ ਅੰਦਰ ਨੂੰ ਜਿਵੇਂ ਸਕੂਨ ਮਿਲਿਆ। ਅਨੰਦਪੁਰ ਸਾਹਿਬ ਦਾ ਨਾਮ ਸੁਣਿਆ ਜਿਵੇਂ ਕੋਈ ਜਾਣਿਆ ਪਛਾਣਿਆ ਸ਼ਹਿਰ ਹੋਵੇ। ਇਹਨੇ ਮਨ ਵਿੱਚ ਉਸੇ ਵੇਲੇ ਫੈਸਲਾ ਕਰਕੇ ਤੁਰੰਤ ਜਵਾਬ ਦਿੱਤਾ ਵੀ ਅਨੰਦਪੁਰ ਸਾਹਿਬ, ਗੁਰੂ ਗੋਬਿੰਦ ਸਿੰਘ ਉੱਥੇ ਕੀ ਹੈ? ਆਖਿਆ ਸ਼ਾਹੇ ਸ਼ਹਿਨਸ਼ਾਹ ਪਾਤਸ਼ਾਹ ਦਸਵੇਂ ਗੁਰਦੇਵ ਉੱਥੇ ਰਹਿੰਦੇ ਨੇ, ਉਹਨਾਂ ਦੇ ਦਰ 'ਤੇ ਗਿਆ, ਕਦੀ ਵੀ ਕੋਈ ਕਵੀ ਖਾਲੀ ਨਹੀਂ ਆਇਆ ਇੱਥੇ, ਤਾਂ ਲੋਕ ਮੁੱਲ ਹੀ ਨਹੀਂ ਪਾਉਂਦੇ, ਸਤਿਗੁਰੂ ਬੜੀਆਂ ਵਡਿਆਈਆਂ ਦਿੰਦੇ। ਇਹਨੇ ਕਿਹਾ ਵੀ ਨਾਮ ਸੁਣ ਕੇ ਮੈਨੂੰ ਇੱਦਾਂ ਲੱਗਾ ਵੀ ਜਿਵੇਂ ਮੇਰਾ ਬਹੁਤ ਕੁਛ ਉੱਥੇ ਪਿਆ ਹੋਵੇ, ਮੈਨੂੰ ਨਾਲ ਲੈ ਜਾ। ਉਹਨੇ ਕਿਹਾ ਵੀ ਆਪਣੇ ਪਰਿਵਾਰ ਤੋਂ ਪੁੱਛ, ਪਰਿਵਾਰ ਦੇ ਕੋਲ ਜਾ ਕੇ ਕਿਹਾ ਵੀ ਮੈਨੂੰ ਇੱਕ ਮਹੀਨੇ ਦੀ ਛੁੱਟੀ ਦੇ ਦਿਓ ਵੀ ਮੈਂ ਪਰਿਵਾਰ ਤੋਂ ਪਾਸੇ ਜਾ ਕੇ ਮੈਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕੁਝ ਸਮਾਂ ਰਹਿਣਾ ਚਾਹੁੰਦਾ। ਉਹਨਾਂ ਕਿਹਾ ਤੂੰ ਠੀਕ ਹੋਣਾ ਚਾਹੀਦਾ, ਅਸੀਂ ਤਾਂ ਕੋਈ ਡਰ ਨਹੀਂ ਛੱਡਿਆ, ਤੂੰ ਠੀਕ ਹੋਣਾ ਚਾਹੀਦਾ ਬਸ, ਬਾਕੀ ਕੋਈ ਪਰਵਾਹ ਨਹੀਂ। ਇਹਨੇ ਉਸੇ ਦਿਨ ਸ਼ਾਮ ਨੂੰ ਤਿਆਰੀ ਕੀਤੀ, ਅਗਲੇ ਦਿਨ ਅਨੰਦਪੁਰ ਸਾਹਿਬ ਨੂੰ ਰਵਾਨਗੀ ਕੀਤੀ ਲਾਹੌਰ ਤੋਂ। ਕਹਿੰਦੇ ਜਿਉਂ ਜਿਉਂ ਅਨੰਦਪੁਰ ਸਾਹਿਬ ਨੂੰ ਕਦਮ ਪੁੱਟੇ ਤਿਉਂ ਤਿਉਂ ਅੰਦਰ ਜਿਹੜਾ ਸੀ ਉਹ ਬਦਲਦਾ ਜਾ ਰਿਹਾ ਸੀ, ਅੰਦਰ ਦੀ ਵਾਈਬ੍ਰੇਸ਼ਨ ਬਦਲਣੀ ਸ਼ੁਰੂ ਹੋ ਗਈ। ਕਹਿੰਦੇ ਪਹਾੜੀ ਇਲਾਕਾ ਸ਼ੁਰੂ ਹੋ ਜਾਏ ਠੰਡੀਆਂ ਹਵਾਵਾਂ ਦੀ, ਉਸੇ ਵਕਤ ਜਿਹੜੀ ਹੈ ਉਹ ਜਦੋਂ ਠੰਡੀਆਂ ਹਵਾਵਾਂ ਮਹਿਸੂਸ ਹੁੰਦੀਆਂ ਨੇ ਜਾਂ ਠੰਡੀਆਂ ਹਵਾਵਾਂ ਸਰੀਰ ਨੂੰ ਟੱਚ ਕਰਦੀਆਂ, ਉਸੇ ਵਕਤ ਪਤਾ ਲੱਗ ਜਾਂਦਾ ਹੈ ਇਲਾਕੇ ਦੀ ਠੰਡਕ ਦਾ, ਹਵਾਵਾਂ ਨੂੰ ਵੇਖ ਕੇ ਅੰਦਾਜ਼ਾ ਲੱਗ ਜਾਂਦਾ। ਜਿਉਂ ਜਿਉਂ ਅਨੰਦਪੁਰ ਸਾਹਿਬ ਨੇੜੇ ਆ ਰਿਹਾ ਸੀ ਤਿਉਂ ਤਿਉਂ ਅੰਦਰ ਖੇੜੇ ਵਿੱਚ ਆ ਰਿਹਾ ਸੀ। ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਅਤੇ ਕਵੀ ਨੇ ਜਾ ਕੇ ਮੱਥਾ ਟੇਕਿਆ। ਇਹਨੇ ਵੀ ਦੌੜ ਕੇ ਜਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਡੰਡੌਤ ਕੀਤੀ, ਮਹਾਰਾਜ ਮੈਨੂੰ ਰੱਖ ਲਓ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਉਹ ਕਵੀ ਨੇ ਕਿਹਾ, ਕਹਿੰਦੇ ਮਹਾਰਾਜ ਛੋਟੀ ਉਮਰ ਤੋਂ ਹੁਣ ਤੱਕ ਇਹਨੂੰ ਹੱਸਦਿਆਂ ਕਦੀ ਨਹੀਂ ਵੇਖਿਆ, ਉਦਾਸ ਹੈ। ਸਤਿਗੁਰੂ ਸਾਹਿਬ ਜੀ ਨੇ ਉਸੇ ਵੇਲੇ ਸਾਹਮਣੇ ਸ਼ਬਦ ਵਰਤ ਕੇ ਕਿਹਾ, ਕਹਿਣ ਲੱਗੇ ਸੁਜਾਨ ਰਾਏ ਇੱਥੇ ਕੀ ਲੈਣ ਆਇਆ? ਕਹਿੰਦਾ ਜੀ ਅਨੰਦਪੁਰ ਸਾਹਿਬ ਵਸਣ ਆਇਆ ਹਾਂ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿਣਾ ਹੈ। ਸਤਿਗੁਰੂ ਕਹਿਣ ਲੱਗੇ ਜਾ ਲੋਕਾਂ ਦਾ ਭਲਾ ਕਰ, ਜਾ ਕੇ ਜਿੱਦਣ ਅਨੰਦਪੁਰ ਸਾਹਿਬ ਦਾ ਵਾਸੀ ਹੋ ਜਾਏਗਾ ਉਦਣ ਲੈਣ ਆ ਜਾਂਗਾ, ਜਾ ਕੇ ਲੋਕਾਂ ਦਾ ਭਲਾ ਕਰ। ਸਤਿਗੁਰੂ ਸਾਹਿਬ ਮੇਰੇ ਕੋਲ ਭਲਾ ਕਰਨ ਦਾ ਕੀ, ਮੈਂ ਕੀ ਭਲਾ ਕਰ ਸਕਦਾ? ਸਤਿਗੁਰੂ ਕਹਿੰਦੇ ਰੱਬ ਨੇ ਤੈਨੂੰ ਗੁਣ ਦਿੱਤਾ, ਜਾ ਲੋਕਾਂ ਦਾ ਭਲਾ ਚਿੱਤ ਤੇਰਾ ਅੰਦਰ ਟਿਕੇਗਾ, ਅਨੰਦਪੁਰ ਸਾਹਿਬ ਦਾ ਵਾਸੀ ਹੋ ਜਾਏਗਾ। ਮਨ ਵਿੱਚ ਆਇਆ ਵੀ ਦੁਨੀਆਂ ਦੀ ਕੋਈ ਓਟ ਨਹੀਂ ਛੱਡੀ, ਜਦ ਗੁਰੂ ਨੇ ਬਚਨ ਕਹਿ ਦਿੱਤੇ ਅਤੇ ਇਹਦੀ ਓਟ ਵਿੱਚ ਰਹਿ ਕੇ ਜੇ ਭਲਾ ਹੋ ਸਕਦਾ ਹੈ ਤਾਂ ਫਿਰ ਦੇਰੀ ਕਾਹਦੀ। ਇਹ ਉਸੇ ਵਕਤ ਹੀ ਦੌੜਿਆ ਉੱਥੋਂ, ਅਨੰਦਪੁਰ ਸਾਹਿਬ ਤੋਂ ਦੌੜਿਆ ਬੜੀ ਤੇਜ਼ੀ ਨਾਲ। ਰਸਤੇ ਦੇ ਵਿੱਚ ਕਹਿੰਦੇ ਨੂੰ ਠੇਡਾ ਲੱਗਾ, ਜ਼ਮੀਨ 'ਤੇ ਡਿੱਗਾ, ਜੰਗਲ ਦਾ ਇਲਾਕਾ ਸੀ। ਚਾਰੇ ਪਾਸੇ ਨਿਗਾਹ ਘੁਮਾ ਕੇ ਸ਼ਬਦ ਵਰਤਦਾ ਵੀ ਮੈਨੂੰ ਲੱਗਦਾ ਜਿਵੇਂ ਮੇਰੀ ਮੰਜ਼ਿਲ ਆ ਗਈ, ਜਿਵੇਂ ਮੇਰੀ ਮੰਜ਼ਿਲ ਆ ਗਈ ਹੋਵੇ। ਇਹਨੇ ਉੱਥੇ ਹੀ ਛੰਨ ਬਣਾਈ, ਛੰਨ ਬਣਾ ਕੇ ਜੰਗਲ ਵਿੱਚੋਂ ਜੜੀ ਬੂਟੀਆਂ ਲਿਆ ਕੇ ਕਈ ਦਿਨ ਲਗਾਤਾਰ ਇਹਨੇ ਦਵਾਈਆਂ 'ਤੇ

ਚਾਹੀਦਾ। 6 ਮਹੀਨੇ ਲਗਾਤਾਰ ਇਹਨੇ ਉਹ ਸੇਵਾ ਕੀਤੀ ਜਿਵੇਂ ਉਹ ਨਗਰ ਦੇ ਲੋਕ ਇਹਦੇ ਆਪਣੇ ਹੋ ਗਏ ਅਤੇ ਅੱਜ ਅਰਦਾਸ ਕਰਕੇ ਕਿਹਾ, ਮਹਾਰਾਜ ਕਿਰਪਾ ਕਰੋ, ਮੈਂ ਸਾਰੇ ਆਸਰੇ ਛੱਡ ਕੇ ਤੁਹਾਡੇ ਕੋਲ ਆਇਆ ਸੀ, ਕਿਰਪਾ ਕਰੋ ਮਹਾਰਾਜ ਆਪਣੇ ਚਰਨਾਂ ਦਾ ਨਿਵਾਸੀ ਬਣਾਓ। ਸ਼ਾਮ ਨੂੰ ਇੱਕ ਨੌਜਵਾਨ ਕੋਲ ਆਇਆ, ਕਹਿੰਦਾ ਸੁਜਾਨ ਰਾਏ, ਜਿਹੜੇ ਗੁਰੂ ਗੋਬਿੰਦ ਸਿੰਘ ਦਾ ਤੂੰ ਨਾਮ ਲੈਂਦਾ ਹੈ, ਸੱਚ ਜਾਣੀ ਨਾਲ ਦੇ ਪਿੰਡ ਸਤਿਗੁਰੂ ਜੀ ਰੁਕੇ ਹੋਏ ਆ, ਹੋ ਸਕਦਾ ਵੀ ਰਸਤਾ ਇਹੀ ਹੈ ਜੇ ਉਹਨਾਂ ਨੇ ਅੱਗੇ ਜਾਣਾ ਹੋਇਆ ਤਾਂ ਹੋ ਸਕਦਾ ਵੀ ਉਹ ਤੈਨੂੰ ਮਿਲ ਕੇ ਜਾਣ, ਜਿਹੜੇ ਰਸਤੇ 'ਤੇ ਤੂੰ ਛੰਨ ਬਣਾ ਕੇ ਬੈਠਾ ਇੱਧਰੋਂ ਹੀ ਲੰਘਣਗੇ। ਸੁਜਾਨ ਰਾਏ ਦਾ ਅੰਦਰ ਚਾਅ ਨਾਲ ਭਰ ਗਿਆ, ਸਤਿਗੁਰੂ ਕਿਰਪਾ ਕਰਨਗੇ। ਇਹਨੇ ਸਵੇਰੇ ਆਪਣੀ ਗੱਦੀ ਨੂੰ ਸਵਾਰਿਆ, ਆਸੇ ਪਾਸੇ ਸਾਰਾ ਸਫਾਈ ਕੀਤੀ, ਸਤਿਗੁਰੂ ਆਉਣਗੇ। ਪਤਾ ਲੱਗ ਗਿਆ ਦੁਪਹਿਰ ਹੋਈ, ਇਹਨੇ ਚਿੰਨੂੰ ਰੌਲਾ ਪੈ ਗਿਆ ਵੀ ਸਤਿਗੁਰੂ ਆ ਰਹੇ ਆ, ਸਤਿਗੁਰੂ ਨੇ ਇਸੇ ਰਸਤੇ ਲੰਘਣਾ। ਇਹਦਾ ਅੰਦਰ ਬੈਰਾਗ ਨਾਲ ਵਹਿ ਤੁਰਿਆ ਵੀ ਸਤਿਗੁਰੂ ਦੀ ਵਡਿਆਈ ਦਾ ਪਾਤਰ ਬਣਾਂਗਾ। ਪਰ ਇੰਨੇ ਚਿਰ ਨੂੰ ਇੱਕ ਬਜ਼ੁਰਗ ਮਾਈ ਕੋਲ ਆ ਗਈ, ਕੋਲ ਆਣ ਕੇ ਕਹਿੰਦੀ, ਵੇ ਸੁਜਾਨ ਰਾਏ ਪੁੱਤਰਾ, ਮੇਰੀ ਨੌਂ ਮੇਰੀ ਬੱਚੀ, ਉਹਦੇ ਪੇਟ ਵਿੱਚ ਸੂਲ ਉੱਠਿਆ, ਉਹ ਤੜਪ ਰਹੀ ਹੈ ਘਰ ਵਿੱਚ, ਕਿਰਪਾ ਕਰ ਜੇ ਤੂੰ ਦਵਾਈ ਦੇ ਤਾਂ ਉਹ ਠੀਕ ਹੋ ਜਾਏਗੀ, ਗੁਰੂ ਗੋਬਿੰਦ ਸਿੰਘ ਤੇਰਾ ਭਲਾ ਕਰੇ। ਇਹਨੇ ਉਸੇ ਵਕਤ ਮਾਤਾ ਵੱਲ ਧਿਆਨ ਦਿੱਤਾ ਅਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ, ਵੀ 6 ਮਹੀਨਿਆਂ ਦੀ ਉਡੀਕ ਪਿਆ ਕਰਦਾ, ਉੱਧਰੋਂ ਗੁਰੂ ਗੋਬਿੰਦ ਸਿੰਘ ਆ ਰਹੇ ਆ, ਇੱਧਰ ਮਾਤਾ ਜਿਹੜੀ ਹੈ ਉਹ 2 ਕੋਹ ਤੋਂ ਚੱਲ ਕੇ ਆਈ ਹੈ ਅਤੇ ਜੇ ਮੈਂ ਚਲਾ ਗਿਆ ਤਾਂ ਫਿਰ ਵਾਪਸੀ ਆਉਣਾ ਬੜਾ ਔਖਾ ਹੋ ਜਾਏਗਾ, ਸਤਿਗੁਰੂ ਦੇ ਦੀਦਾਰ ਨਹੀਂ ਹੋਣੇ। ਕੁਝ ਸਮਾਂ ਚੁੱਪ ਕੀਤਾ ਰਿਹਾ। ਉਸ ਮਾਂ ਨੇ ਆਖਿਆ, ਵੇ ਸੁਜਾਨ ਰਾਏ ਸੋਚਦਾ ਕੀ ਹੈ, ਜੇ ਤੂੰ ਦਵਾਈ ਨਾ ਦਿੱਤੀ ਹੋ ਸਕਦਾ ਮੇਰੀ ਨੌਂ ਦੀ ਮੌਤ ਹੋ ਜਾਏ, ਚੱਲ ਮੇਰੇ ਨਾਲ। ਇਹਨੇ ਝੋਲਾ ਚੁੱਕਿਆ, ਝੋਲਾ ਚੁੱਕ ਕੇ ਜਿੰਨੀਆਂ ਦਵਾਈਆਂ ਜੜੀ ਬੂਟੀਆਂ ਸੀ ਉਹ ਰੱਖੀਆਂ ਮੋਢੇ 'ਤੇ, ਝੋਲਾ ਲੈ ਕੇ ਅਤੇ ਉਸ ਬਜ਼ੁਰਗ ਮਾਈ ਨੂੰ ਨਾਲ ਲੈ ਕੇ ਉਹਦੇ ਪਿੰਡ ਨੂੰ ਤੁਰ ਪਏ। ਜਦੋਂ ਘਰ ਜਾ ਕੇ ਦਵਾਈ ਦਿੱਤੀ, ਕੁਝ ਸਮਾਂ ਦਵਾਈ ਦੇਣ ਤੱਕ ਸੁਜਾਨ ਰਾਏ ਉਸ ਘਰ ਵਿੱਚ ਬੈਠਾ ਰਿਹਾ, ਵੇਖਦਿਆਂ ਵੇਖਦਿਆਂ, ਔਰ ਉਸ ਮਾਤਾ ਦੀ ਨੌਂ ਜਿਹੜੀ ਸੀ ਉਹ ਤੰਦਰੁਸਤ ਹੋ ਗਈ, ਸਰੀਰ ਬਿਲਕੁਲ, ਦਰਦ ਬਿਲਕੁਲ ਟਿਕ ਗਿਆ। ਇਹਨੇ ਦਵਾਈ ਦੀਆਂ ਕੁਝ ਪੁੜੀਆਂ ਉਹਦੇ ਹੱਥ 'ਤੇ ਧਰ ਕੇ ਕਿਹਾ, ਮਾਂ ਹੁਣ ਤੈਨੂੰ ਲੋੜ ਨਹੀਂ ਆਉਣ ਦੀ, ਆਹ ਦਵਾਈ ਲੋੜ ਪਏ 'ਤੇ ਦੇ ਦਈ। ਅਤੇ ਉਸੇ ਵਕਤ ਉਸ ਮਾਂ ਨੇ ਦੋਵੇਂ ਆਪਣੇ ਹੱਥ ਜਿਹੜੇ ਸੀ ਉਹ ਸਿਰ 'ਤੇ ਇਹਦੇ ਰੱਖ ਦਿੱਤੇ ਅਤੇ ਦੋਵੇਂ ਹੱਥ ਸਿਰ 'ਤੇ ਰੱਖ ਕੇ ਕਿਹਾ, ਸੁਜਾਨ ਰਾਏ ਪੁੱਤਰਾ, ਤੈਨੂੰ ਗੁਰੂ ਗੋਬਿੰਦ ਸਿੰਘ ਬਖਸ਼ ਦੇਣ, ਤੈਨੂੰ ਗੁਰੂ ਗੋਬਿੰਦ ਸਿੰਘ ਤੇਰੇ 'ਤੇ ਮਿਹਰ ਕਰ ਦੇਣ। ਅੱਖਾਂ 'ਚੋਂ ਅੱਥਰੂ ਆ ਗਏ ਅਤੇ ਸੋਚਦਾ, ਅੱਜ ਬਖਸ਼ਿਸ਼ ਦਾ ਦਿਨ ਆਇਆ ਸੀ, ਮਾਂ ਤੂੰ ਮੈਨੂੰ ਖਿੱਚ ਲਿਆਈ ਹੈ, ਅੱਜ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਹੋਣੇ ਸੀ, ਤੁਸੀਂ ਮੈਨੂੰ ਖਿੱਚ ਲਿਆ ਹੈ। ਪਰ ਇਹਨੇ ਮੋਢੇ 'ਤੇ ਝੋਲਾ ਟੰਗਿਆ ਅਤੇ ਰਸਤੇ ਵਿੱਚ ਕਦੀ ਹੱਸਦਾ ਅਤੇ ਕਦੀ ਰੋਣ ਲੱਗ ਪੈਂਦਾ। ਹੱਸਦਾ ਇਸ ਕਰਕੇ ਵੀ ਗੁਰੂ ਨੇ ਤਾਂ ਸੇਵਾ ਕਹੀ ਸੀ ਨਾ, ਜਾ ਸੇਵਾ ਕਰ, ਅਤੇ ਮੈਂ ਸੇਵਾ ਤੋਂ ਪਿੱਛੇ ਨਹੀਂ ਹਟਿਆ। ਰੋਂਦਾ ਇਸ ਕਰਕੇ ਸੀ, 6 ਮਹੀਨਿਆਂ ਦੀ ਉਡੀਕ ਅੱਜ ਫਿਰ ਖਤਮ ਹੋ ਗਈ। ਜਦੋਂ ਇਹ ਵਾਪਸ ਰਸਤਾ ਤੈਅ ਕਰਕੇ ਵਾਪਸ ਆਪਣੀ ਝੌਂਪੜੀ ਜਿੱਥੇ ਇਹਨੇ ਛੰਨ ਪਾਈ ਸੀ, ਜਿੱਥੇ ਇਹਦੀ ਗੱਦੀ ਲੱਗੀ ਹੋਈ ਸੀ, ਜਦੋਂ ਉੱਥੇ ਪਹੁੰਚਿਆ ਨਾ, ਬੜੀ ਦੁਨੀਆ ਦਾ ਇਕੱਠ ਹੈ, ਬਹੁਤ ਲੋਕ ਇਕੱਠੇ ਹੋਏ ਆ। ਇਹਨੇ ਉਸੇ ਵਕਤ ਹੀ ਆਪਣੇ ਕਦਮ ਤੇਜ਼ ਕਰ ਦਿੱਤੇ ਵੀ ਕੋਈ ਵੱਡਾ ਰੋਗੀ ਆਇਆ ਲੱਗਦਾ, ਹੋ ਸਕਦਾ ਉਹਨੂੰ ਮੇਰੀ ਜ਼ਿਆਦਾ ਜ਼ਰੂਰਤ ਹੋਵੇ, ਲੋਕ ਸਾਰਾ ਨਗਰ ਇਕੱਠਾ ਹੋ ਕੇ ਬੈਠਾ, ਇਹਦੇ ਖਿਆਲ ਵਿੱਚ ਹੀ ਨਹੀਂ ਵੀ ਸਤਿਗੁਰੂ ਉੱਥੇ ਇੰਨਾ ਚਿਰ ਟਿਕੇ ਹੋਣਗੇ, ਇਹਦੇ ਖਿਆਲ ਵਿੱਚ ਹੀ ਨਹੀਂ ਹੈ। ਇਹ ਤੇਜ਼ੀ ਦੇ ਨਾਲ ਜਿਹੜਾ ਸੀ ਉਹ ਦੌੜਿਆ, ਭੀੜ ਨੂੰ ਚੀਰਦਾ ਹੋਇਆ ਜਿੱਥੇ ਗੱਦੀ 'ਤੇ ਆਪ ਬੈਠਦਾ ਸੀ, ਕੀ ਵੇਖਦਾ ਵੀ ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਬੈਠੇ, ਜਿਹੜੇ ਦਰਸ਼ਨਾਂ ਦੀ ਤਾਂਘ ਲੈ ਕੇ ਬੈਠਾ ਸੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਆ। ਇਹ ਝੋਲਾ ਰੱਖ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲ ਵੇਖਦਾ, ਸਤਿਗੁਰੂ ਨੇ ਦੋਵੇਂ ਬਾਹਾਂ ਫੈਲਾਈਆਂ ਅਤੇ ਸੀਨੇ ਨਾਲ ਲਾ ਕੇ ਕਹਿੰਦੇ, ਸੁਜਾਨ ਰਾਏ ਅੱਜ ਤੂੰ ਵਾਕੇ ਅਨੰਦਪੁਰ ਸਾਹਿਬ ਦਾ ਵਾਸੀ ਬਣ ਗਿਆ। ਜਿੱਥੇ ਆਪਾਂ ਭਾਵ ਤਿਆਗ ਕੇ ਸੇਵਾ ਦੀ ਭਾਵਨਾ, ਜਿੱਥੇ ਆਪਣੇ ਸੁੱਖ ਤਿਆਗ ਕੇ ਕਿਸੇ ਦੂਸਰੇ ਦਾ ਭਲਾ, ਜਿੱਥੇ ਆਪਣਾ ਨੁਕਸਾਨ ਨਾ ਚਿਤਾਰ ਕੇ ਕਿਸੇ ਦੂਸਰੇ ਦਾ ਭਲਾ ਛਿਪਿਆ ਹੋਵੇ, ਉਹ ਅਨੰਦਪੁਰ ਸਾਹਿਬ ਦਾ ਵਾਸੀ ਸੁਜਾਨ ਰਾਏ, ਅੱਜ ਵਾਕੇ ਤੂੰ ਅਨੰਦਪੁਰ ਸਾਹਿਬ ਦਾ ਵਾਸੀ ਹੋ ਗਿਆ ਹੈ। ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ, ਸੁਜਾਨ ਰਾਏ ਸਦੀਵੀ ਅਨੰਦਪੁਰ ਸਾਹਿਬ ਦਾ ਵਾਸੀ ਬਣਾ ਦਿੱਤਾ। ਗੁਰਮੁਖੋ ਜੀਵਨ

ਵਿੱਚ ਬਹੁਤ ਕੁਝ ਇਹੋ ਜਿਹਾ ਹੋਏਗਾ ਜਿਹੜਾ ਅਸੀਂ ਜੀਵਨ ਵਿੱਚ ਬਹੁਤ ਦੁੱਖ ਜਾਂ ਤਕਲੀਫ ਹੰਡਾ ਰਹੇ ਹਾਂ। ਕਿਸੇ ਵੇਲੇ ਬਹੁਤ ਦੁੱਖ ਹੰਡਾ ਰਹੇ ਹਾਂ, ਬਹੁਤ ਤਕਲੀਫਾਂ ਹੰਡਾ ਰਹੇ ਹਾਂ, ਬਹੁਤ ਚਿੰਤਾ ਹੰਡਾ ਰਹੇ ਹਾਂ। ਲੋਕਾਂ 'ਤੇ ਭਰੋਸਾ ਕਰਨ ਦੀ ਬਜਾਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ 'ਤੇ ਭਰੋਸਾ ਕਰਕੇ ਵੇਖੋ ਜ਼ਿੰਦਗੀ ਦੇ ਅੰਦਰ ਕਮੀ ਕਿਸੇ ਗੱਲ ਦੀ। ਸੁਜਾਨ ਰਾਏ ਵਰਗੇ ਗੁਰਮੁਖਾਂ ਦਾ ਇਤਿਹਾਸ ਵਿੱਚ ਨਾਂ ਹੈ, ਉਹਨੇ ਵੀ ਬਹੁਤ ਬੰਦਿਆਂ ਦੇ ਆਸਰੇ ਲੈ ਕੇ ਇਹ ਗੱਲ ਦਾ ਭਰੋਸਾ ਕਰ ਲਿਆ ਸੀ ਵੀ ਬੰਦੇ ਬੰਦੇ ਦੇ ਕੰਮ ਆ ਜਾਣਗੇ ਜਾਂ ਬੰਦਾ ਕਿਸੇ ਦਾ ਕਾਰਜ ਰਾਸ ਕਰ ਸਕਦਾ। ਪਰ ਜਿੱਦਣ ਗੁਰੂ ਚਿੱਤ ਵਿੱਚ ਆ ਜਾਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਗੇ, ਉੱਦਣ ਦੁਨੀਆਂ ਦੇ ਸਾਰੇ ਆਸਰੇ ਖਤਮ ਹੋ ਜਾਂਦੇ। ਔਰ ਇਹ ਅਵਸਥਾ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁੱਖ ਬਖਸ਼ਿਸ਼ ਕੀਤੀ। ਸਤਿਗੁਰੂ ਕਹਿੰਦੇ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਹੋ ਇੱਕ ਹੈ ਭਗਵਾਨ, ਇੱਕ ਦੇਣ ਵਾਲਾ ਹੈ ਕਰਤਾ ਪੁਰਖ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਉਹਦੀ ਦਾਤ ਪਤਾ ਕਿੱਡੀ ਵੱਡੀ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੈ। ਮਹਾਰਾਜ ਕਹਿਣਗੇ, ਤੂੰ ਕਿਉਂ ਡੋਲਦਾ ਹੈ, ਡਗਮਗ ਛੱਡ ਰੇ ਮਨ ਬੌਰਾ। ਮਹਾਰਾਜ ਕਹਿਣਗੇ, ਡਗਮਗ ਛੱਡ, ਅਬ ਤੋਂ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਿੰਧੌਰਾ। ਮਹਾਰਾਜ ਕਹਿਣ ਲੱਗੇ, ਹੁਣ ਡੋਲਣਾ ਛੱਡੋ ਮਨ, ਹੁਣ ਤਾਂ ਇਸ ਜੀਵਨ ਵਿੱਚ ਮੌਤ ਜਾਂ ਜਿਉਣਾ ਜਾਂ ਮਰਨਾ ਫੈਸਲਾ ਤਾਂ ਹੋ ਹੀ ਚੁੱਕਾ ਹੈ। ਕਹਿੰਦੇ ਜਿਵੇਂ ਸਿੰਧੌਰੇ ਦਾ ਅਰਥ ਹੁੰਦਾ, ਜਿਵੇਂ ਪੁਰਾਣੇ ਸਮੇਂ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਸੀ ਅਤੇ ਉਹਦੀ ਪਤਨੀ ਨੂੰ ਨਾਲ ਹੀ ਸਤੀ ਕਰ ਦਿੱਤਾ ਜਾਂਦਾ ਸੀ, ਇੱਕ ਨੂੰ ਤਾਂ ਜਾਣ ਬੁੱਝ ਕੇ ਧੱਕੇ ਨਾਲ ਹੀ ਚਿਖਾ 'ਤੇ ਸਾੜ ਦਿੱਤਾ ਜਾਂਦਾ ਸੀ, ਅਤੇ ਦੂਸਰੀ ਉਹ ਹੁੰਦੀ ਸੀ ਜਿਹਦੇ ਹੱਥ ਵਿੱਚ ਨਾਰੀਅਲ ਹੁੰਦਾ ਸੀ, ਉਹ ਸੰਧੂਰ ਵਾਲਾ ਨਾਰੀਅਲ ਫੜ ਕੇ ਉਹ ਆਪਣੇ ਪਤੀ ਦੀ ਚਿਖਾ ਦੀ ਪਰਿਕਰਮਾ ਕਰਦੀ ਸੀ। ਚਿਖਾ ਦੀ ਪਰਿਕਰਮਾ ਕਰਨ ਤੋਂ ਬਾਅਦ ਸਾਰੇ ਲੋਕ ਇਹ ਗੱਲ ਕਹਿੰਦੇ ਸੀ, ਇਹਨੇ ਸਿੰਧੌਰਾ ਆਪਣੇ ਹੱਥ ਵਿੱਚ ਲੈ ਲਿਆ ਹੈ, ਇਹਨੇ ਸਿੰਧੌਰਾ ਆਪਣੇ ਹੱਥ ਵਿੱਚ ਫੜ ਲਿਆ ਹੈ, ਅਤੇ ਇਹਦਾ ਪੱਕਾ ਇਸ ਗੱਲ ਦਾ ਨਿਰਣਾ ਹੈ ਕਿ ਇਹ ਹੁਣ ਆਪਣੇ ਪਤੀ ਨਾਲ ਸਤੀ ਹੋਏਗੀ, ਭਾਵੇਂ ਇਹਨੇ ਮੌਤ ਪ੍ਰਵਾਨ ਕਰ ਲਈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਗੱਲ ਦਾ ਜ਼ਿਕਰ ਕਰਦਿਆਂ ਸਮਝਾਉਣ ਦਾ ਯਤਨ ਕਰਦੇ, ਸਤਿਗੁਰੂ ਜੀ ਕਹਿੰਦੇ, ਇਹ ਮਨਾ ਤੂੰ ਜਿੱਦਣ ਗੁਰੂ ਦੇ ਦਰ 'ਤੇ ਆਣ ਕੇ ਵਿਸ਼ਵਾਸ ਕਰਕੇ ਬੈਠ ਗਿਆ ਨਾ, ਹੁਣ ਲੋਕ ਤੇਰੇ 'ਤੇ ਵੀ ਵਿਸ਼ਵਾਸ ਕਰਦੇ ਵੀ ਇਹ ਗੁਰੂ ਵਾਲਾ ਹੋ ਗਿਆ, ਇਹਦਾ ਕਿਸੇ ਮਨੁੱਖ 'ਤੇ ਕਿਸੇ ਹੋਰ ਦੇ ਅੱਗੇ ਬੇਨਤੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣਗੇ, ਹੁਣ ਤਾਂ ਗੁਰੂ ਵਾਲੇ ਹੋ ਗਏ, ਹੁਣ ਇਸ ਗੁਰੂ ਦੇ ਦਰ ਤੋਂ ਬਗੈਰ ਕਿਸੇ ਹੋਰ 'ਤੇ ਭਰੋਸਾ ਜਾਂ ਆਸਰਾ ਨਹੀਂ ਬਣਦਾ। ਸਤਿਗੁਰੂ ਜੀ ਕਹਿੰਦੇ, ਇਸ ਕਰਕੇ ਦੇਵਨ ਕੋ ਇੱਕ ਹੈ ਭਗਵਾਨ, ਦੇਣ ਵਾਲਾ ਕੇਵਲ ਇੱਕ ਹੈ। ਅਤੇ ਸਤਿਗੁਰੂ ਜੀ ਕਹਿੰਦੇ, ਜਿਸ ਕਹਿ ਦੀਐ ਰਹਿ ਅਗਾਏ, ਜਿਹਦੇ ਦਿੱਤਿਆਂ ਸਦੀਵੀ ਤ੍ਰਿਪਤ ਹੋ ਜਾਈਦਾ ਹੈ, ਜਿਹਦੇ ਦਿੱਤਿਆਂ ਸਦੀਵੀ ਅੰਦਰ ਨੂੰ ਤ੍ਰਿਪਤੀ ਮਿਲਦੀ, ਸਦੀਵੀ ਅੰਦਰ ਸਕੂਨ ਵਿੱਚ ਹੋ ਜਾਂਦਾ ਹੈ। ਜਿਸ ਕਹਿ ਦੀਐ ਰਹਿ ਅਖਾਏ, ਮਹਾਰਾਜ ਕਹਿਣਗੇ ਜਿਹਦੇ ਦਿੱਤਿਆਂ ਸਦਾ ਬੰਦਾ ਤ੍ਰਿਪਤ ਹੁੰਦਾ ਹੈ, ਜਿਹਦੇ ਦਿੱਤਿਆਂ ਕਮੀ ਕਿਸੇ ਗੱਲ ਦੀ ਨਹੀਂ, ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਉਹ ਕਰਤੇ ਪੁਰਖ ਦੀ ਇਹ ਬਖਸ਼ਿਸ਼ ਹੈ, ਉਹਦੇ ਦਰ 'ਤੇ ਕਮੀ ਕਿਸੇ ਗੱਲ ਦੀ ਨਹੀਂ, ਉਹਦੇ ਦਰ ਦਾ। ਇੱਥੋਂ ਤੱਕ ਸਤਿਗੁਰੂ ਜੀ ਨੇ ਕਿਹਾ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਇੱਕੋ ਵਾਰ ਉਹਨੇ ਜੀਵਨ ਦੇ ਵਿੱਚ ਸਤਿਗੁਰੂ ਜੀ ਕਹਿਣਗੇ ਭੰਡਾਰ ਭਰ ਦਿੱਤੇ, ਕਮੀ ਕਿਸੇ ਗੱਲ ਦੀ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਨੇ ਇਹ ਨਿਰਣਾ ਕੀਤਾ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਕਾਏ, ਜਿਹਦੇ ਦਿੱਤਿਆਂ ਤ੍ਰਿਪਤ ਹੋਈਦਾ ਹੈ। ਜਿਹਨੂੰ ਗੁਰੂ ਨੇ ਦਾਤ ਦੇ ਦਿੱਤੀ, ਸਤਿਗੁਰੂ ਕਹਿਣਗੇ, ਉਹ ਫਿਰ ਦੁਬਾਰਾ ਮੰਗਤਾ ਨਹੀਂ ਬਣਦਾ, ਉਹ ਦੁਬਾਰਾ ਹੱਥ ਨਹੀਂ ਅੜਦਾ ਹੈ ਕਿਸੇ ਅੱਗੇ। ਭਾਈ ਮਰਦਾਨੇ ਨੂੰ ਇੱਕੋ ਗੱਲ ਸਤਿਗੁਰੂ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਕਹੀ ਸੀ, ਆਖਿਆ ਭਾਈ ਮਰਦਾਨਿਆਂ, ਜੇ ਸਾਡੇ ਨਾਲ ਰਹਿਣਾ ਹੀ, ਇੱਕ ਗੱਲ ਦਾ ਖਿਆਲ ਕਰੀ, ਕਿਸੇ ਬੰਦੇ ਅੱਗੇ ਹੱਥ ਅੱਡ ਕੇ ਆਪਣੀ ਬੇਇੱਜ਼ਤੀ ਨਾ ਕਰਾਈ, ਕਦੀ ਕਿਸੇ ਬੰਦੇ ਅੱਗੇ ਹੱਥ ਨਾ ਅੱਡੀ, ਕਿਸੇ ਬੰਦੇ ਦੇ ਦਰਵਾਜ਼ੇ 'ਤੇ ਖਲੋ ਕੇ ਵਿਸ਼ਵਾਸ ਨਾ ਕਰੀ, ਕਰਤੇ ਪੁਰਖ 'ਤੇ ਯਕੀਨ ਅਤੇ ਭਰੋਸਾ ਰੱਖੀ, ਤੇਰਾ ਕਾਰਜ ਰਾਸ ਕਰਨ ਵਾਲਾ ਉਹ ਹੋਏਗਾ। ਇੱਥੇ ਫਿਰ ਸਤਿਗੁਰੂ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਕਿ ਜਿਸ ਕਹਿ ਦੀਏ ਰਹੇ ਅਗਾਏ, ਬਹੁਣ ਨਾ ਤ੍ਰਿਸ਼ਨਾ,
ਲਾਗੈ। ਸਤਿਗੁਰੂ ਕਹਿੰਦੇ ਜਿਹਦੇ ਦਿੱਤਿਆਂ ਫਿਰ ਦੁਬਾਰਾ ਤ੍ਰਿਸ਼ਨਾ ਪੈਦਾ ਹੀ ਨਹੀਂ ਹੁੰਦੀ। ਜਿਹਨੂੰ ਇੱਕ ਵਾਰੀ ਉਹਨੇ ਦੇ ਦਿੱਤਾ ਫਿਰ ਖੁੱਲ੍ਹੇ ਭੰਡਾਰੇ ਭਰ ਕੇ ਦੇ ਦਿੱਤੇ, ਫਿਰ ਵੰਡਣ ਵਾਲਾ ਹੁੰਦਾ, ਕਦੀ ਕਮੀ ਨਹੀਂ ਹੁੰਦੀ, ਰੱਤੀ ਭਰ ਵੀ ਨਹੀਂ ਕਮੀ। ਦੁਬਾਰਾ ਤ੍ਰਿਸ਼ਨਾਲੂ ਹੁੰਦਾ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਕਿਉਂ? ਕਿਉਂਕਿ ਮਾਰਾ ਰਾਖੈ ਇੱਕੋ ਆਪ। ਜੇ ਕੋ ਬੰਦਾ ਬੰਦੇ ਨੂੰ ਕਹੇ ਕਿ ਮੈਂ ਤੇਰਾ ਨਾਸ਼ ਕਰ ਦਿਆਂਗਾ, ਖਤਮ ਕਰ ਦਿਆਂਗਾ, ਜਿਹਨੂੰ ਉਹ ਰੱਖਣ ਤਿਆਰ ਹੈ, ਸਾਰੀ ਦੁਨੀਆ ਮਾਰਨ ਵਾਸਤੇ ਤਿਆਰ ਹੋ ਜਾਏ, ਜਿਹਨੂੰ ਉਹਨੇ ਰੱਖ ਲਿਆ ਉਹਨੂੰ ਕੋਈ ਤੱਤੀ ਵਾਹ ਵੀ ਨਹੀਂ ਲੱਗ ਸਕਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਿਹਾ, ਸਤਿਗੁਰੂ ਕਹਿਣ ਲੱਗੇ ਤਾਤੀ ਵਾਹ ਨਾ ਲੱਗ ਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਿਰਣਾ ਕਰਕੇ ਸਮਝਾਇਆ, ਮਾਰੈ ਰੱਖੈ ਇੱਕੋ ਆਪ, ਮਾਰਨ ਵਾਲਾ ਵੀ ਆਪ ਅਤੇ ਰੱਖਣ ਵਾਲਾ ਵੀ ਆਪ ਹੈ। ਮਾਨੁੱਖ ਕਹਿ ਕਿਛ ਨਾ ਹੀ ਹੱਥ, ਮਨੁੱਖ ਦੇ ਹੱਥ ਵੱਸ ਕੁਛ ਨਹੀਂ। ਸਤਿਗੁਰੂ 'ਤੇ ਵੀ ਸੁਲੀ ਖਾਨ ਚੜ੍ਹਾਈ ਕਰਕੇ ਆਇਆ ਸੀ ਗੁਰੂ ਅਰਜਨ ਦੇਵ ਜੀ 'ਤੇ, ਬੜਿਆਂ ਨੇ ਕਿਹਾ ਸੀ ਵੀ ਮਹਾਰਾਜ ਵੀ ਸੁਲੀ ਖਾਨ ਚੜ੍ਹਾਈ ਕਰਕੇ ਨੁਕਸਾਨ ਹੋਏਗਾ। ਸਤਿਗੁਰੂ ਕਹਿਣ ਲੱਗੇ ਕਰਤੇ ਪੁਰਖ ਦਾ ਹੁਕਮ ਹੈ, ਉਹਦੇ ਹੁਕਮ ਨੂੰ ਟਾਲ ਕੋਈ ਨਹੀਂ ਸਕਦਾ, ਨਾ ਕਿਸੇ ਨੂੰ ਕੋਈ ਮਾਰ ਸਕਦਾ ਅਤੇ ਨਾ ਉਹਦੇ ਹੁਕਮ ਤੋਂ ਬਗੈਰ ਮਰੇ ਹੋਏ ਨੂੰ ਜਿਉਂਦਾ ਕਰ ਸਕਦਾ। ਸਤਿਗੁਰੂ ਜੀ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਸੁਲੀ ਖਾਨ ਰਸਤੇ ਵਿੱਚ ਮਾਰਿਆ ਗਿਆ, ਜਿਹਨੂੰ ਮਹਾਰਾਜ ਜੀ ਨੇ ਕਿਹਾ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਬਹੂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਇੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦਿਆਂ ਨਿਰਣਾ ਕਰਦੇ ਦਾ ਥਰ ਕਹਿਣ ਲੱਗੇ, ਮਾਰੈ ਰੱਖੈ ਏਕੋ ਆਪ, ਮਾਨੁਖ ਕਹਿ ਕਿਛ ਨਾ ਹੀ ਹਾਥ, ਤਿਸ ਕਾ ਹੁਕਮ ਬੋਝ ਸੁਖ ਹੋਏ। ਮਹਾਰਾਜ ਜੀ ਕਹਿੰਦੇ ਉਹ ਕਰਤੇ ਪੁਰਖ ਦਾ ਹੁਕਮ ਬੁੱਝੋ ਮਨਾ, ਉਹਦਾ ਹੁਕਮ ਬੁੱਝ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ, ਉਦਣ ਆਪਣੱਤ ਨਹੀਂ ਰਹਿੰਦੀ। ਤਿਸ ਕਾ ਹੁਕਮ ਬੋਝ ਸੁਖ ਹੋਏ, ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਤਿਸ ਕਾ ਹੁਕਮ ਬੋਝ ਸੁਖ ਹੋਏ, ਉਹਦਾ ਹੁਕਮ ਬੁੱਝਿਆ ਸੁੱਖ ਹੈ, ਜੋ ਉਹਨੇ ਹੁਕਮ ਕੀਤਾ ਉਹਨੂੰ ਜੀਵਨ ਵਿੱਚ ਧਾਰਨ ਕਰ ਲੈਣਾ, ਸਤਿਗੁਰੂ ਕਹਿਣ ਲੱਗੇ ਸੁਖਦਾਈ ਹੈ। ਤਿਸ ਕਾ ਨਾਮ ਰੱਖ ਕੰਠ ਪਰੋਏ, ਸਤਿਗੁਰੂ ਕਹਿੰਦੇ ਉਸ ਕਰਤੇ ਪੁਰਖ ਦਾ ਨਾਮ ਕੰਠ ਵਿੱਚ ਗਲੇ ਵਿੱਚ ਪਰੋ ਕੇ ਰੱਖਣ ਦੀ ਕੋਸ਼ਿਸ਼ ਕਰ। ਮਹਾਰਾਜ ਜੀ ਨੇ ਇਹ ਜ਼ਿਕਰ ਕੀਤਾ ਕਿ ਆਪਣੇ ਕੰਠ ਵਿੱਚ, ਆਪਣੀ ਸੁਰਤ ਵਿੱਚ, ਆਪਣੇ ਸਵਾਸਾਂ ਵਿੱਚ, ਆਪਣੀ ਸਿਮਰਨੀ ਰੂਪ ਰਸਨਾ ਦੇ ਵਿੱਚ ਕਰਤੇ ਪੁਰਖ ਦੀ ਯਾਦ ਨੂੰ ਰੱਖ ਕੇ ਬੈਠ। ਅਤੇ ਮਹਾਰਾਜ ਜੀ ਕਹਿਣ ਕਿ ਤਿਸ ਕਾ ਨਾਮ ਰੱਖ ਕੰਠ ਪਰੋਏ, ਅਤੇ ਉਹਨੂੰ ਪਰੋ ਕੇ ਸਿਮਰ ਸਿਮਰ ਸਿਮਰ ਪ੍ਰਭ ਸੋਏ। ਕਹਿੰਦੇ ਨੇ ਤਿੰਨ ਵਾਰੀ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਸਿਮਰਨ ਦਾ ਯਤਨ ਕਰ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਈ। ਸਤਿਗੁਰੂ ਸਾਹਿਬ ਜੀ ਕਹਿੰਦੇ ਗੱਲ ਬਿਲਕੁਲ ਸੱਚ ਹੈ ਕਿ ਜ਼ਿੰਦਗੀ ਦੇ ਵਿੱਚ ਕੋਈ ਵਿਘਨ ਨਹੀਂ ਪਾਏਗਾ। ਜਿੱਦਣ ਸਿਮਰਨ ਆ ਗਿਆ, ਪਾਤਸ਼ਾਹ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਿਰ, ਕਿਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਦਾਤ ਸਾਡੇ ਜੀਵਨ ਵਿੱਚ ਦਿੱਤੀ। ਇਹ ਸਤਿਗੁਰੂ ਬਾਰ ਬਾਰ ਸਮਝਾਉਂਦਿਆਂ ਕਹਿੰਦੇ ਨੇ, ਇਸੇ ਕਰਕੇ ਕਰਤੇ ਪੁਰਖ ਦੀ ਯਾਦ ਵਿੱਚ ਬੈਠੋ ਮਨਾ, ਦਾਤ ਕਰਤੇ ਪੁਰਖ ਦੀ ਹੈ, ਬਖਸ਼ਿਸ਼ ਕਰਤੇ ਪੁਰਖ ਦੀ ਮਿਹਰਾਮਤ ਹੈ। ਜਿੱਦਣ ਉਹਦੀ ਆਗਿਆ ਵਿੱਚ ਆ ਗਏ, ਸਤਿਗੁਰੂ ਸਾਹਿਬ ਕਹਿਣ ਲੱਗੇ ਖੁਆਰੀ ਤੋਂ ਬਚ ਜਾਂਗੇ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾਲਤਾ ਕਰਨ, ਸਿਮਰ ਸਿਮਰ ਸਿਮਰ ਜਨ ਸੋਏ। ਮਹਾਰਾਜ ਕਹਿਣਗੇ ਆ ਜਨ ਬਣ ਕੇ ਕਰਤੇ ਪੁਰਖ ਨੂੰ ਸਿਮਰਨ ਦਾ ਯਤਨ ਕਰ। ਅਤੇ ਇੱਥੇ ਅੱਜ ਕਿਹਾ ਸਿਮਰ ਸਿਮਰ ਸਿਮਰ ਪ੍ਰਭ ਸੋਏ, ਅਤੇ ਇੱਕ ਜਗ੍ਹਾ 'ਤੇ ਸਤਿਗੁਰੂ ਜੀ ਨੇ ਕਿਹਾ ਸਿਮਰ ਸਿਮਰ ਸਿਮਰ ਪ੍ਰਭ ਆਪਣਾ ਸੋਇਆ ਮਨ ਜਾਗ ਆਏ। ਜਾਗ ਆਏਗਾ ਭਾਵ ਜਾਗ ਜਾਏਗਾ ਮਨ, ਜਿਸ ਆਧਾਰ 'ਤੇ ਕਹਿੰਦੇ ਸਿਮਰ ਸਿਮਰ ਸਿਮਰ ਪ੍ਰਭ ਸੋਏ,
ਨਾਨਕ ਵਿਘਨ ਨਾ ਲੱਗਿਆ। ਕੋਈ ਸਤਿਗੁਰੂ ਜੀ ਨੇ ਇਹ ਸ਼ਬਦ ਕਹਿ ਦਿੱਤਾ ਕਿ ਜ਼ਿੰਦਗੀ ਵਿੱਚ ਕੋਈ ਵਿਘਨ ਨਹੀਂ ਪਾਏਗਾ, ਕੋਈ ਵਿਘਨ ਨਹੀਂ। ਜਿੱਥੇ ਬੰਦਗੀ ਆ ਗਈ, ਜਿੱਥੇ ਮੂਲ ਮੰਤਰ ਅਤੇ ਗੁਰਮੰਤਰ ਦਾ ਅਭਿਆਸ ਆ ਗਿਆ, ਉੱਥੇ ਕੋਈ ਵਿਘਨ ਹੈ ਹੀ ਨਹੀਂ। ਜਿੱਥੇ ਜਪਜੀ ਸਾਹਿਬ, ਜਿੱਥੇ ਬਾਣੀ ਆ ਗਈ, ਜਿੱਥੇ ਨਿਤਨੇਮ ਆ ਗਿਆ, ਉੱਥੇ ਕਮੀ ਕੋਈ ਨਹੀਂ। ਸਤਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ, ਸਤਿਗੁਰੂ ਜੀ ਦੀ ਮੱਤ ਆਏ, ਗੁਰੂ ਵਾਲੇ ਬਣੀਏ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਕਰੋ ਮਿਹਰਾਮਤ, ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਇੱਕ ਘੰਟੇ ਵਾਸਤੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਆਓ ਬੜੇ ਪਿਆਰ ਸਰਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਗੁਰਾਂ ਦੀ ਸਾਹਿਬ ਜੀ ਨੇ ਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਗੁਰੂ ਘਰ ਦੀ ਸੇਵਾ ਗੁਰੂ ਘਰ ਦਾ ਪਿਆਰ ਬਖਸ਼ਦੇ ਰਹਿਣ। ਸੋ ਪਿਆਰ ਵਾਲੇ ਹੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

ਬੋਲ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆਵੈ ਧਾਈ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕਿਨ ਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ

ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣੇ, ਉੱਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸੰਧਿਆ ਸਮੇਂ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ, ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਗੁਰਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਕੀਰਤਨ ਜਸ ਬਖਸ਼ਣਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵ ਭਾਈ ਸੁਰਿੰਦਰ ਸਿੰਘ ਜੀ, ਤਿਨ੍ਹਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ, ਮਹਾਰਾਜ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਸਤਿਗੁਰੂ ਆਪਣੇ ਗੁਰਸਿੱਖਾਂ ਦੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਪਾਤਸ਼ਾਹ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਪ੍ਰਿੰਸ ਦੀਪ ਸਿੰਘ ਟੈਸਟ ਪਾਸ ਕਰਨ ਵਾਸਤੇ ਅਰਦਾਸ ਬੇਨਤੀ, ਮਹਾਰਾਜ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਰਿਵਾਰਾਂ ਵੱਲੋਂ ਸੁੰਦਰ ਪਛਾਕੇ ਹਾਜ਼ਰ

ਪ੍ਰਸ਼ਾਦ ਦੀਆਂ ਦੇਗਾਂ ਸੱਜ ਕਰਕੇ ਹਾਜ਼ਰ ਹਨ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ। ਅਰਦਾਸ ਬੇਨਤੀ ਜੋਦੜੀ ਸਤਿਗੁਰੂ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਆਪਸੀ ਏਕਤਾ ਇਤਫਾਕ ਦੁਆਰਾ ਇਸ ਸੰਗਤ ਨੂੰ ਗੁਰਸਿੱਖੀ ਸਿਦਕ ਬਖਸ਼ੋ, ਕਰੋ ਕਿਰਪਾਲਤਾ ਸੁਖ ਹੋਵੇ, ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸ਼ਾਮ ਦੇ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਿਤੀ 28 ਤਰੀਕ ਨੂੰ ਗੁਰੂ ਲਾਧੋਰੇ ਦਿਵਸ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਮਨਾਇਆ ਜਾ ਰਿਹਾ। ਮਿਤੀ 29 ਤਰੀਕ ਨੂੰ ਸ਼ਾਮ 8:30 ਵਜੇ ਤੋਂ ਅਖੰਡ ਕੀਰਤਨੀ ਜਥੇ ਵੱਲੋਂ ਰਹਿਣ ਸਬਾਈ ਗੁਰਬਾਣੀ ਕੀਰਤਨ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹੋਣਗੇ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ, ਸਤਿਗੁਰੂ ਸਾਹਿਬ ਜੀ ਦੇ ਸੁਖਾਸਨ ਹੋਣਗੇ, ਆਪ ਦੀ ਨੇ ਇਕਾਗਰਤਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈ ਘਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤਕਾਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰੇ ਕੁਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਉ ਵੇ ਸੋਏ ਚੱਸਿਆ।

ਜਾਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੁਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਹੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਭਾਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ

ਬੋਲਦਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕੰਨੋਂ ਨੇ ਦਿਆ ਵਿਤਾਏ ਸਭ ਥਾਈਂ ਹੁਣਾਂ ਦੀ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੁਣਾਂ ਦੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਨ ਨਿਤਾਣਿਆਂ ਦੇ ਤਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਗਾਂ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਵਤ ਸਮਰੱਥਾ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਹੋਰ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ। ਆਪ ਜੀ ਦੇ ਦਰਕਰ ਦੇ ਚੰਦ ਸੇਵਕ ਸਰਦਾਰ ਗੁਰਮੇਹਰ ਸਿੰਘ ਸਤਿਗੁਰੂ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਤਿੰਨਾਂ ਨੂੰ ਆਪ ਜੀ ਨੇ ਗੱਡੀ ਦੀ ਦਾਤ ਬਖਸ਼ੀ ਹੈ। ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਗੱਡੀ ਸੁਹਾਵਣੀ ਹੋਵੇ ਪਰਿਵਾਰ ਦੀ ਹਰੇਕ ਯਾਤਰਾ ਦੇ ਵਿੱਚ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ। ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਧੇ ਕਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਕੱਟ ਕੱਟ ਕੱਟ ਕੱਟ ਤੂੰ ਤੂੰ ਮੋਹਿਨਾ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਸੱਚੇ ਗੁਰੂ ਨੇ ਇਹਨਾਂ ਅੱਖਿਆਂ ਦੇ ਨਾਲ ਇਹਨਾਂ ਲੋਇਨਾ ਦੇ ਨਾਲ ਇਹ ਵਾਹਿਗੁਰੂ ਆਪ ਜੀਆਂ ਦੇ ਦਰਸ਼ਨ ਕਰਾ ਦਿੱਤੇ ਨੇ ਤੇ ਹੁਣ ਆਪ ਜੀ ਮੈਨੂੰ ਇਸ ਲੋਕ ਵਿੱਚ ਪਰਲੋਕ ਵਿੱਚ ਹਰ ਜ਼ਰਰੇ ਦੇ ਵਿੱਚ ਨਜ਼ਰ ਆਉਣ ਲੱਗ ਪਏ ਹੋ ਗੁੜੇ ਦਿਖਾਇਓ ਲੋਏ ਨਾ ਇਤਹਿ ਉਤਹਿ ਘੱਟ ਘੱਟ ਘੱਟ ਘੱਟ ਤੂੰ ਤੂੰ ਮੋਹਿਨਾ ਔਰ ਇਸ ਗੱਲ ਦੀ ਸਮਝ ਆ ਗਈ ਹੈ ਕਾਰਨ ਕਰਨਾ ਧਾਰਨ ਕਰਨਾ ਇੱਕ ਹੈ ਸੋਹਿਨਾ ਹੇ ਸੋਹਣੇ ਪ੍ਰਭੂ ਤੁਸੀਂ ਆਪ ਹੀ ਸਾਰੇ ਜਗਤ ਦੇ ਮੂਲ ਕਰਨ ਵਾਲੇ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲੇ ਵੀ ਆਪ ਹੀ ਹੋ ਬਸ ਇੱਕੋ ਬੇਨਤੀ ਹੈ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਨਾ ਨਾਮ ਜਪਣ ਵਾਲਿਆਂ ਦੀ ਚਰਨ ਛੋਹ ਚਾਹੀਦੀ ਹੈ ਮਹਾਂਪੁਰਸ਼ਾਂ ਦੇ ਦਰਸ਼ਨ ਚਾਹੀਦੇ ਨੇ ਇਸੇ ਗੱਲ ਵਿੱਚ ਹੀ ਮੈਨੂੰ ਚੈਨ ਹੈ ਮੈਂ ਸੁਖ ਦੀ ਨੀਂਦ ਸੌ ਸਕਦਾ ਹਾਂ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥ, ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥ, ਤਾਂ ਧਰਿਓ ਮਸਤਕ ਹੱਥ ਸਹਿਜ

सदा कल रिव्र है, कर्ण स्यों इच्छाचार है, द्रोमस पूर्ज्यों

ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੇ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਬਖਸ਼ਿਸ਼ ਮਿਹਰਾਮਤ ਕੀਤੀ ਹੈ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਰਾਮਕਲੀ ਰਾਗ ਵਿੱਚ ਪੰਚਮ ਗੁਰਦੇਵ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 887 ਤੋਂ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਕਹੋ ਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ

ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ, ਗਾਵੈ ਕੋ ਜਾਪੈ ਦਿਸੈ ਦੂਰ, ਕਥਨਾ ਕਥੀ ਨਾ ਆਵੈ ਤੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਹੁਕਮੀ ਹੁਕਮ ਚਲਾਏ ਰਾਹੋ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ, ਮਤ ਵਿੱਚ ਰਤਨ ਜਵਾਹਰ ਮਾਣਿਕ ਦੇਖ ਗੁਰ ਕੀ ਸਿੱਖ ਸੁਣੀ, ਜੇ ਦੁਚਾਰੇ ਆਰ ਜਾ ਹੋਰ ਦਸੂਣੀ ਹੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ, ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ, ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ।

0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੁਹੀ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੀ ਭਾਰਤ ਲੈ ਕਵਣ ਜੋਰ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰੀਆਓ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਸੂਰਮ ਭਕ ਸਾਰ ਸੰਖ ਮੋਹ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਸੰਖ ਨਾਵ ਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਤਾ ਕੀਤਾ ਤਿਤਾ ਨਾਵ ਨਾਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਲੀਤੀ ਕੱਪੜ ਹੋਏ ਦੇਸਾ ਮੂਣ ਲਈਐ ਉਹ
1: ਧੋਏ
0: ਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਣ ਸਵੇਲਾ ਵਕਤ ਕਵਣ ਕਵਣ

0: ਤਵਾਰ ਨਾ ਜੋਗੀ ਜਾਣੇ ਰੁਤਮਾ ਹੁਨਾ ਕੋਈ
1: ਕਿਵ
0: ਕਾ ਰਾਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀ

0: ਹਦੀਆ ਤੇ ਵਾਹ ਪਵੇ ਸਮੁੰਦਰਾਂ ਜਾਣੀਆਂ ਹੈ ਕੀੜੀ ਤੁਲਨਾ ਹੋਣੀ ਜੇ ਤਿਸ ਮਨ ਹੁਣ ਵਿਸਰੈ ਹੈ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਕਾਰਨ ਕੀਤੇ ਮਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗੇ ਜੋਤ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਦੁੱਖ ਸਦਮਾਰ ਇਹ ਪੇਦਾ ਤੇਰੀ ਦਾ ਤਾਰ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀਆ ਮੋਹ
1: ਖਾਏ
0: ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਆਵੇ ਮੁੱਲ ਜਾਹੇ ਮੁੱਲ ਪਾਏ ਮੁੱਲ ਸਮਾਹੇ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ
1: ਜਾਹੇ
0: ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ
1: ਸੋਏ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ
1: ਸੰਭਾਲੇ
0: ਕਿਤੇ ਰਾਗ ਪ੍ਰੀ ਸਿਉ ਕਹੀਨ ਕਿਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਸਾਲੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਜਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਜਹਿ ਨਾਦ ਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸੈ ਆਦੇਸ਼ ਆਦਿ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਾਉ ਲੱਖ ਹੋਏ ਲੱਖ ਹੋਵੈ ਲੱਖ ਵੀਸ ਏ ਤ੍ਰਾਹਿ ਪਤ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਇਸ ਵਿੱਚ ਧਰਤੀ ਥਾਪ ਰੱਖ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਹ ਮਰਨ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ

ਸਰਵੰਗ ਪਾਣੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ।

0: ਕਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ
1: ਜਤਰ ਤਤਰ ਬਿਰਾਜੇ ਅਵਤੂਤ ਰੂਪ ਰਸਾਲ
0: ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ
1: ਆਪ ਪੁਰਖ ਧਾਰ ਮੂਰਤ ਜੋ ਨਾ ਦਸੇਖ
0: ਦੇਸ ਔਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ
1: ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ
0: ਨਾਮ ਕਾਮ ਬਹੀਨ ਪੇਖ ਤਾਮ ਹੁਨ ਜਾਹੇ
1: ਸਰਬ ਮਾਨਸ ਵਰਤਮਾਨ ਸੇ ਮਨ ਤਾਹੇ
0: ਏਕ ਮੂਰਤਨ ਏਕ ਦਰਸ਼ਨ ਕੀਨ ਰੂਪ ਅਨੇਕ
1: ਖੇਲ ਖੇਲ ਖੇਲ ਖੇਲ ਅਨੰਤ ਕੋ ਗ੍ਰੇਕ
0: ਦੇ ਪੇਵ ਨਾ ਜਾ ਨਹੀਂ ਜੈ ਬੇਦ ਔਰ ਕਤੇਵ
1: ਰੂਪ ਰੰਗ ਨਾ ਜਾਤ ਪਾਸੁ ਜਾਣੀਏ ਕੇ ਜੇਬ
0: ਆਤਮਾ ਨਾ ਜਾਤ ਜਾ ਕਰ ਜਨਮ ਮਨ ਬਹੀਨ
1: ਚੱਕਰ ਬੱਕਰ ਫਿਰੇ ਚਤਰ ਚੱਕ ਮਾਨੀਏ ਪੁਰਤੀਨ
0: ਲੋਕ ਚੌਦਹ ਕੇ ਬਿਖੈ ਜਗ ਜਾਪ ਹੀ ਜੈ ਜਾਪ
1: ਆ ਦੇਵਨ ਆਦ ਮੂਰਤ ਥਾਪਿਓ ਸਵੇ ਜੇ ਥਾਪ
0: ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ
1: ਸਰਵ ਵਿਸ਼ਵ ਰੱਖਿਓ ਸੰਜਨ ਕਰਨ ਭੰਜਨ ਹਾਰ
0: ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ
1: ਧਰਮ ਧਾਮ ਸੁ ਪਰਮ ਰਹਿਤਾ ਭੂਤ ਲੱਖ ਭੇਸ
0: ਰੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ
1: ਗਰਭ ਕੰਜਨ ਦੁਸ਼ਟ ਪੰਜਨ ਮੁਖ ਦਾਇ ਕਾਮ
0: ਆਪ ਰੂਪ ਮੀਕ ਅਨੁਸਤ ਏਕ ਪੁਰਖ ਅਵਤੂਤ
1: ਗਰਭ ਕੰਜਨ ਸਰਵ ਪੰਜਨ ਆਦ ਰੂਪ ਸੂਤ
0: ਅੰਗਹੀਨ ਭੰਗਨ ਆਤਮ ਏਕ ਪੁਰਖ ਪਾਰ
1: ਸਰਬ ਲਾਇ ਸਰਬ ਕਾਇ ਸਰਬ ਕੋ ਪਿਤ ਪਾਰ

0: ਪਤੀ ਸ਼ੰਤ ਵੈ ਪ੍ਰਸਾਦ ਕਤਤੇ ਕਿਆ ਚਜ ਦੇ ਸੇ
1: ਕਿਆ
0: ਬਿਜ
1: ਪੈਸੇ
0: ਰਾਜਨ ਪ੍ਰਭਾ ਹੈ ਕਿ ਧਰਮੰਗ
2: ਤੁਜਾ
0: ਜਤਨ ਕਰਦੀ ਹੈ ਕਿ ਸ਼ਤਰੰਗ ਸ਼ਤਰੀ।

0: ਸੁਭਾ ਸਰਭਾਗੇ ਸੁਸਰਭਾ ਅਨੁਰਾਗੇ
1: ਸਦਾ
0: ਪ੍ਰਯੁਕਤ ਅਨੁਪ ਹੈ।

0: ਲੇਖ ਦੇਖੇ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤੇ ਏਕ ਰਤੀ ਬਿਨ ਏਕ ਨਾ ਲੇਖੇ
0: ਸੁਧ ਸਵਾ ਦੁਰੰਧ ਵਾਸ ਸਾਸ਼ਨਾ ਦੁਰਜਾਨ ਦਲੇਂਗੇ
1: ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਕਰੇ ਨਾ ਹਲੇਂਗੇ
0: ਔਰ ਰੀਨ ਮਰੋਰ ਮਵਾਸਨ ਮਾਤੇ ਮਤ

0: ਵਚਨ ਮਾਤਕ ਜਾਣ ਕੇ ਮਾਨ ਬਲਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਨੇ ਇੱਕ ਸੋ ਇੱਕ ਦਵਈਆ
1: ਜਪੇਂਗੇ।

0: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ।
1: ਸੱਚਾ ਨਾਮ ਮੇਰਾ ਆਧਾਰੋ,
0: ਸੱਚ ਨਾਮ ਅਤਾਰ ਮੇਰਾ, ਜਿਨ ਭੁੱਖਾ ਸਭ ਗਵਾਈਆ।
1: ਕਰ ਸਾਂਤ ਸੁਖ ਮਨ ਆਏ ਵਸਿਆ।

0: ਕਥ ਕੀ ਕਰੈ ਕਹਾਣੀ
1: ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਐ
0: ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹੈ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ
1: ਏ ਮਨ

0: ਕਹੈ ਨਾਨਕ ਮਨ ਚੰਚਲ ਜਿਤ ਰਾਈ ਕਿਨੈ ਨਾ ਪਾਇਆ।
1: ਏ ਮਨ ਪਿਆਰਿਆ ਤੂੰ ਸਦਾ ਸਤ ਸੁਮਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
2: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ,
1: ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤ ਪਛਤਾਈਏ,
2: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
3: ਤੇਰਾ ਅੰਤ ਨਾ ਪਾਇਆ,
1: ਅੰਤੋ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ।
3: ਜੀ ਜੰਤ ਸਭ ਖੇਲ ਤੇਰਾ।

0: ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ,
0: ਜੀ ਜਨ ਸਭ ਤੂੰ ਪਾਏ ਇੱਕ ਇੱਕ ਵੇਖ ਪਰਸਨਾਇਆ,
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ,
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ,
0: ਲਭ ਲੋਭ ਅਹੰਕਾਰ

0: ਸਦਾ ਤਿਆਵੇ,
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ,
0: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ,
1: ਇਹੋ ਸੋਹਿਲਾ ਸਭ ਸੁਹਾਵਾ ਸਭੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ,
0: ਇਹੋ ਤਿਨਕੇ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ,
1: ਇੱਕ ਫਿਰੇ ਘਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ,
0: ਕਹੇ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ,
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸਭਾਇਆ,
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ,
0: ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ,
1: ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ,
1: ਮਨ ਧੋਵਹੁ ਸਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ,
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ,
1: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ,
0: ਇਹ ਤਿਸਨਾ ਵੱਡਾ ਰੋਗ ਲਗਾ ਮਰਣ ਮਨੋ ਵਿਸਾਰਿਆ,
1: ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੈ ਜਿਉ ਬੇਤਾਲਿਆ,
0: ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ,
1: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
0: ਕੂੜ

0: ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ
1: ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ
2: ਆਪ ਛੱਡ ਸਦਾ ਰਹਿ ਪੜਨੈ ਗੁਰ ਬਿਨਾ ਵਰ ਨ ਜਾਣੈ ਕੋਇ
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
2: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕਿਆ ਜਾਏ
2: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸਬਦ ਸੁਣਾਏ
2: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰੂ ਮੁਕਤ ਨਾ ਪਾਏ

0: ਵਿਸਾਰੀਏ,
1: ਮਨੋ ਕਿਉਂ ਵਿਸਾਰੀਏ, ਵਰਦਾਤਾ ਜੇ ਅਗਰ ਮੈਂ ਹਾਰ ਪੁੰਚਾਵੇ,
0: ਉਸ ਨੂੰ ਕਿਉਂ ਪੋ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ,
0: ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ,
1: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ,
1: ਜਾਤ ਇਸ ਪਾਣਾ ਤਾ ਜਮਿਆ, ਪਰਵਾਰ ਭਲਾ ਪਾਇਆ,
0: ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ,
1: ਇਹ ਮਾਇਆ ਜਿਤਰ ਵਿਸਰੇ, ਮੋਹ ਉਪਜੇ ਪੋ ਤੂੰ ਚਾਲਾਇਆ,
0: ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ,
1: ਹਰ ਆਪ ਮੂਲ ਹੈ ਮੂਲ ਨਾ ਪਾਇਆ ਜਾਏ,
0: ਪਾਇਆ ਜਾਏ ਕਿਸੈ ਵਿਟੋ, ਰਹੇ ਲੋਕ ਵਿਲਾਏ,
1: ਐਸਾ ਸਤਿਗੁਰੂ ਜੇ ਮਿਲੇ, ਕਿਸ ਨੂੰ ਸਿਰ ਸੋਪੀਏ।

0: ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ,
1: ਕਹੇ ਨਾਨਕ ਹਰ ਰਾਸ ਮੇਰੀ ਮਨੋ
0: ਬਣਜਾਰਾ। ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ, ਹੋਰਤ ਕੀਤੇ ਜਿਚਰ ਹਰ ਰਸ ਪੱਲੇ ਨਾ ਪਾਏ,
0: ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋਹੜ ਨਾ ਤ੍ਰਿਸ਼ਨਾ ਲਾ ਗਿਆ,
1: ਹਰ ਰਸ ਕਰਮੀ ਪਾਈਏ ਸਤਿਗੁਰੂ ਮਿਲੇ ਜਿਸ ਆਏ,
0: ਕਹੇ ਨਾਨਕ ਹੋਰ ਅਨਰਸ ਸਭ ਵਿਸਰੈ, ਜਾ ਹਰ ਬਸੈ ਮਨ ਆਏ,
1: ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ, ਤਾਂ ਤੂੰ ਜਗ ਮੇ ਆਇਆ,
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ

0: ਦਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
1: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
0: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ।
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ।
0: ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
1: ਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
0: ਏ ਸਰੀਰਾ ਮੇਰਿਆ ਇਸ ਜਗ ਮੈਂ ਆਈ ਕੇ ਕਿਆ ਤੁਦ ਕਰਮ ਕਮਾਇਆ।
1: ਏ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ।
0: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
0: ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰੂ ਸਿਉ ਚਿਤ ਲਾਇਆ।
1: ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ।
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
1: ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
0: ਗੁਰ ਪ੍ਰਸਾਦੀ ਬੂਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ।
1: ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦਿਸ਼ਟ ਹੋਈ।
0: ਇਹ ਸੁਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ।
1: ਸਾਚਾ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ।
0: ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ।
1: ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ।
0: ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ।
1: ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।
0: ਵਜਾਇਆ ਵਾਜਾ ਪੌਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।
1: ਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ।
0: ਤੇ ਅਨੇਕ ਰੂਪ ਨਾਮ ਨਿਤ ਇਸਦਾ ਅੰਤ ਨਾ ਜਾਈ ਪਾਇਆ।
1: ਕਹੈ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ।
0: ਇਹੋ ਸਾਚਾ ਸੋਹੇਲਾ ਸਾਚੇ ਕਰ ਗਾਓ।
1: ਗਾਵੋ ਤਾਂ ਸੋਹੇਲਾ ਘਰ ਸਾਚੇ ਜਿੱਥੇ ਸਦਾ ਸੱਚ ਧਿਆਵੇ।
0: ਸੱਚੋ ਧਿਆਵੇ ਜਾ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ।
1: ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ।
0: ਕਹੇ ਨਾਨਕ ਸੱਚ ਸੋਹੇਲਾ।

0: ਫਤਿਹ
1: ਰੱਖ ਲਿਓ ਭਗਵਾਨ
0: ਬਾਲ ਜਵਾਨੀ ਹਰ ਬਿਰਧ ਫੁੰਨ
1: ਤੀਨ ਅਵਸਥਾ ਜਾਨ
0: ਕਹੁ ਨਾਨਕ ਹਰ ਭਜਨ ਬਿਨ
1: ਬਿਰਥਾ ਸਭੀ ਮਾਨ
0: ਕਰਨ ਹੋ ਤਸੋ ਨਾ ਕੀਓ
1: ਪਰਿਓ ਲੋਕ ਕੇ ਬੰਦ
0: ਨਾਨਕ ਸਮਿਓ ਰਮ

Panik. कोई न जाने तुमरा अंत उचित सगल समग्री तुमरे सूत्र तारी तुमरी गत मित बोलो जी वाहिगुरु एक ओंकार श्री वाहिगुरु जी की फतेह श्री भगौती जी सहाय वार श्री भगौती जी की पातशाही दसवीं प्रथम भगौती सिमरकै गुरु नानक लई ध्याय फिर अंगद गुरु ते अमरदास रामदास हुई सहाय अर्जन हर गोबिंद ना सिमरौ श्री हर राय श्री हर कृष्ण ध्याई है जिस डिठे सब दुख जाए तेग बहादुर सिमरै घर नौन दया वै ताई सब थाई होए सहाय दसवां पातशाह श्री गुरु गोबिंद सिंह साहिब जी सब थाई होए सहाय दसां पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजां प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया देख चलाई तेग वाही देख के निठ कीता तिन्हां प्यारियां सचियारियां दी कमाई दा ध्यान करके खालसा जी बोलो जी जिन्हां सिंघां सिंघणियां ने धर्म हेत सीस दित्ते बन बन कटाए खोपरियां लोहाइयां चरखियां ते चढ़ियारियां नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी केसां स्वासा नाल निभाही तिन्हां दी कमाई दा ध्यान करके खालसा जी बोलो जी पंजां तख्तां सरबत गुरुद्वारियां दा ध्यान करके बोलो जी ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਨੌਵੇਂ ਪਾਤਸ਼ਾਹ ਜੀਓ ਆਪ ਜੀ ਦੇ ਸਲੋਕਾਂ ਦੇ ਜਾਪ ਗੁਰੂ ਸ਼ਬਦ ਸੰਗਤੀ ਰੂਪ ਦੇ ਵਿੱਚ ਪੜ੍ਹੇ ਗਏ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਦੀ ਗੁਰਬਾਣੀ ਪੜ੍ਹਦਿਆਂ ਤੋਂ ਹਾਜ਼ਰੀਆਂ ਭਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਦੀ ਆਪ ਜੀ ਦੇ ਹਜ਼ੂਰ ਬੱਚੀ ਪ੍ਰਭ ਨੀਰ ਕੌਰ ਬੀਬੀ ਗੁਰਪ੍ਰੀਤ ਕੌਰ
ਅਤੇ ਬੀਬੀ ਅਸ਼ਵਿੰਦਰ ਕੌਰ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਆਪ ਜੀ ਦੇ ਗੁਰਮੁਖ ਪਰਿਵਾਰ ਵੱਲੋਂ ਪਰਿਵਾਰਾਂ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆ ਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ।

ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਪੰਜਵਾ। ਮੁਕਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ ਆਪਣਾ ਕਹਿਆ ਆਪ ਨਾ ਕਮਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ ਦਾ ਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ ਅੰਮ੍ਰਿਤ ਵੇਲੇ ਤਕਰੀਬਨ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਦੇ ਵਿੱਚ ਨਾਮ ਸਿਮਰਨ ਅਭਿਆਸ ਹੁੰਦੇ ਹਨ। ਉਪਰੰਤ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਿਤੀ 28 ਤਰੀਕ ਨੂੰ ਗੁਰੂ ਲਾਧੋਰੇ ਦਿਵਸ ਸੰਗਤੀ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਮਨਾਇਆ ਜਾ ਰਿਹਾ ਹੈ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ

ਹੋੜੀ ਨਦਰ ਕਰਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰੂ ਵੀ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਔੜੀ ਬਿਨ ਸਤਿਗੁਰ ਕਰੇ ਨਾ ਪਾਇਓ, ਬਿਨ ਸਤਿਗੁਰ ਕਰੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਨੂੰ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ।

ਬੋੜੀ ਸੇਵਕਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖੇ ਉਨ ਕਰ ਸੁਖਰ ਧਰਮ ਕਮਾਇਆ, ਉਨੀ ਦੁਨੀਆਂ ਤੋੜੇ ਬੰਦਨਾ ਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ ਅਗਲਾ ਨਿਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰ, ਕਹੋ ਨਾਨਕ ਸਭ ਤੇਰੀ ਵਡਿਆਈ, ਨਾਉ ਨ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਬਦ ਖਜਾਏ, ਤੇਗ ਬਹਾਦਰ ਸਿਮਰਿਐ, ਘਰ ਨੌਨੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ

ਸਚ ਇੱਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਹਾਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਸਰਦਾਰ ਰੁਪਿੰਦਰ ਸਿੰਘ ਜੀ ਨਿਊਜ਼ੀਲੈਂਡ ਤਿੰਨਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ ਦੀਆਂ ਦਾਤਾਂ, ਸਮੂਹ ਪਰਿਵਾਰ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਬਖਸ਼ਿਸ਼ ਕਰਨਾ ਸਤਿਗੁਰੂ ਜੀਓ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ। ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ, ਬੋਲੇ ਸੋਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਜਸਿਆ ਘੜੀਆ ਪਹਿਰਾ ਛੇਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿੱਖ ਤਿਖ ਸਮ ਦੀ ਨੂਰ ਅਰ

ਸੰਹ ਗੁਰ ਸੰਹ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ

ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ, ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਪੰਜਵਾਂ। ਮੁਕਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਿ ਨਾਮ ਵਾਹਿਗੁਰੂ, ਸਤ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।